ਕਿਉਂਕਿ ਇਹ ਲਹਿੰਦੇ ਪਾਸੇ ਨੂੰ ਸਿਜਦਾ ਕਰਦੇ ਹਨ। ਪਰ ਅੱਜ ਪੀਰ ਭੀਖਣ ਸਾਹਿਬ ਬਾਰ ਬਾਰ ਸਿਜਦਾ ਕਰ ਰਿਹਾ ਹੈ। ਜਦੋਂ ਨਾਲ ਦੇ ਸੰਗੀਤ ਸਾਥੀਆਂ ਨੇ ਪੁੱਛਿਆ, ਪੀਰ ਜੀ ਕੀ ਗੱਲ, ਠੀਕ ਹੋ? ਅੱਜ ਆਪ ਜੀ ਚੜ੍ਹਦੇ ਪਾਸੇ ਵੱਲ ਸਿਜਦਾ ਕਰ ਰਹੇ ਹੋ। ਕਹਿੰਦੇ ਨੇ, ਜਿਸ ਨੂੰ ਮੈਂ ਸਿਜਦਾ ਕਰ ਰਿਹਾ ਹਾਂ, ਇਸ ਦੁਨੀਆਂ ਦਾ ਮਾਲਕ, ਉਹ ਅੱਜ ਪਟਨੇ ਦੀ ਧਰਤੀ ਤੇ ਉਸਨੇ ਆਉਣਾ ਕੀਤਾ ਹੈ। ਕੋਈ ਬੰਦਗੀ ਵਾਲੀ ਰੂਹ, ਜੁੜੀ ਹੋਈ ਰੂਹ, ਜਿਸ ਨੂੰ ਪਤਾ ਹੈ, ਜਿਹਦੇ ਮਨ ਵਿਚ ਤਰਲਾ ਹੈ ਕਿ ਮੈਂ ਉਸ ਪਰਿਪੂਰਨ ਪਰਮੇਸ਼ਰ ਪਿਆਰੇ ਨੂੰ ਮਿਲਣਾ ਹੈ। ਬੰਦਗੀ ਤਾਂ ਆਪਾਂ ਸਾਰੇ ਕਰਦੇ ਹਾਂ, ਪਰ ਬੰਦਗੀ ਇਹੋ ਜਿਹੀ ਹੋਵੇ ਜਿਹਦੇ ਨਾਲ ਪਤਾ ਲੱਗ ਜਾਏ ਕਿ ਮੇਰਾ ਮਾਲਕ ਕਿੱਥੇ ਹੈ, ਨੇੜਾ ਹੈ, ਦੂਰ ਨਾ ਜਾਣੇ, ਨਿਤ ਸਾਰੇ ਸੰਭਾਲੇ, ਨੇੜੇ ਨਾ ਹੀ ਦੂਰ। ਜਦੋਂ ਇਹੋ ਜਿਹੀ ਬਖਸ਼ਿਸ਼ ਹੋ ਜਾਏ, ਪੀਰ ਭੀਖਣ ਸਾਹਿਬ ਕਹਿੰਦੇ ਨੇ 3 ਮਹੀਨੇ ਤਕਰੀਬਨ ਲੱਗੇ ਨੇ ਤੁਰ ਪਏ, ਉਸ ਵਕਤ ਇਤਨੇ ਸਾਧਨ ਨਹੀਂ ਸਨ, ਤੁਰ ਕੇ ਲੋਕ ਯਾਤਰਾ ਕਰਿਆ ਕਰਦੇ ਸਨ, ਤੁਰ ਪਏ, ਤੁਰੇ ਜਾ ਰਹੇ ਹਨ ਉਸ ਮਾਲਕ ਦੇ ਕਲਗੀਧਰ ਪਿਤਾ ਜੀ ਦੇ ਗੁਣ ਗਾਉਣ ਦੇ। ਜਦੋਂ ਉੱਥੇ ਪਹੁੰਚੇ, ਦਰਸ਼ਨਾਂ ਦੀ ਇਜਾਜ਼ਤ ਮੰਗੀ ਤੇ ਨਾਲ ਕਹਿੰਦੇ ਨੇ 2 ਕੁਜਿਆਂ ਵਿੱਚ ਪਰਖਣ ਲਈ ਵੀ ਕਲਗੀਧਰ ਪਿਤਾ ਜੀ ਵੱਲ ਹੱਥ ਵਧਾਏ ਤੇ ਦੋਵੇਂ ਕੁਜਿਆਂ ਤੇ ਸਾਹਿਬ ਜੀ ਨੇ ਹੱਥ ਰੱਖਣਾ ਕੀਤਾ। ਕਹੇ ਮੈਂ ਸਾਰੇ ਇਹ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੀ। ਐਸੇ ਸਤਿਗੁਰੂ ਦੀਨ ਦਿਆਲ ਸਤਿਗੁਰੂ ਕਲਗੀਧਰ ਪਿਤਾ ਜੀ ਬਾਲ ਅਵਸਥਾ ਵਿੱਚ ਉਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਸਾਰੇ ਸੰਸਾਰ ਦੇ ਭਲੇ ਲਈ ਹਾਂ। ਦੁਸ਼ਟ ਦੋਖੀਅਨ ਫਕਰ ਪਛਾੜੋ, ਹਮਰੇ ਸਭ ਬੈਰੀਅਨ ਸੰਘਾਰੋ। ਜਿਹੜੀ ਬਾਣੀ ਲਿਖੀ ਹੈ ਉਸਤੇ ਨਿਤਰੇ ਨੇ, ਦੁਸ਼ਟ ਦੋਖੀਆਂ ਦਾ ਖਾਤਮਾ ਕੀਤਾ ਤੇ ਬਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ। ਸਾਡੀ ਰੱਖਿਆ, ਸਾਡੀ ਲਾਜ ਰੱਖੀ, ਹਿੰਦੁਸਤਾਨ ਦੀ ਲਾਜ ਰੱਖੀ, ਭਾਵੇਂ ਆਪਣਾ ਸਾਰਾ ਹੀ ਪਰਿਵਾਰ ਕੁਰਬਾਨ ਕਰ ਦਿੱਤਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰ। ਦੀਨ ਆਖਦੇ ਨੇ ਜਿਹਦਾ ਕੋਈ ਆਸਰਾ ਨਾ ਹੋਵੇ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ। ਕਲਗੀਧਰ ਪਿਤਾ ਜੀ ਨੇ ਸਾਡੇ ਲਈ, ਸਾਡੇ ਧਰਮ ਦੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਆਉਣਾ ਕਰਦੇ ਹਨ। ਅੱਜ ਆਪਾਂ ਸਾਰੇ ਹੀ ਦਿਨ ਦੀਵਾਨ ਸਜਣੇ ਹਨ, ਜਿਨ੍ਹਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀ ਸ਼੍ਰਵਣ ਕਰ ਰਹੇ ਹੋ। ਆਓ ਅਗਲਾ ਜਿਹੜਾ ਸ਼ਬਦ ਹੈ ਉਸ ਤੋਂ ਪੜ੍ਹ ਕੇ ਸਮਾਪਤ।

703 ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲਾਂ ਚੁੱਕਾਂ ਦੀ ਸੀਮਾ ਪਰ ਸਾਂਝੀ ਕਰੋ ਜੀ।

ਸੋਚ ਰਹੇ।

ਬਾਕੀ ਕੰਟਰੋਲਰ ਸਾਰਾ ਦਾ ਹੈਗਾ।

ਠੀਕ ਹੈ ਜੀ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਭਰੀ ਸਿਉ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ।

ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ

ਉਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਕੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸੇਵ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨਾ ਪਾਵਤ ਬੇਦਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਕਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟੋ ਕੁਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ

ਯੁਵਰਾਜ ਅੱਜ ਸਰਹੰਦ ਦਾ ਫਤਿਹ ਦਿਨ ਹੈ ਸੱਚੇ ਪਾਤਸ਼ਾਹ ਜੀ, ਸਰਹੰਦ ਫਤਿਹ ਦਿਵਸ ਤੇ ਗਰੀਬ ਰਾਜ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਤਾਰ ਸੰਸਾਰ ਭਰ ਦੇ ਤੰਗਤਾਂ ਤਾਰ ਆਪਦੇ ਪਿੱਤਰ ਚਰਨਾਂ ਦੀ ਹਾਜ਼ਰੀ ਭਰ ਰਹੀਆਂ ਨੇ, ਆਪਦੇ ਚਰਨਾਂ ਨਮਸਤਕ ਹੋ ਰਹੀ ਤਾਰ ਕਿਰਪਾ ਕਰੋ, ਮੇਰੇ ਪ੍ਰਯਾਸ ਖਾਲਸਾ ਸੇਵ ਕੌਮ ਦੀ ਸਿਹਤ ਰੱਖੋ, ਤਾਰ ਬਿਤਾਈਜੋ ਭਾਈ ਬੰਦਾ ਸਿੰਘ ਬਹਾਦਰ ਨੇ ਗਰੀਬ ਰਾਜ ਆਹ ਸਿੱਖ ਕੌਮ ਵਾਸਤੇ ਸੇਵਾ ਕਰਦੇ ਹੋਏ ਕੁਰਬਾਨੀਆਂ ਕੀਤੀਆਂ, ਨਾਥ ਸਿੰਘਾਂ ਨੇ ਗਰੀਬਾਂ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਰਦੇ ਸਰਦਾਰ ਪਿਤਾ ਜੀ, ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਅੱਜ ਨੌਜਵਾਨ ਪੀੜ੍ਹੀ ਨੂੰ, ਉਹਨਾਂ ਦੇ ਦਸਾਏ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਨੂੰ ਦਸਾਏ ਮਾਰਗ ਦੇ ਚੱਲਣ ਵਾਸਤੇ ਮਾਰਗ ਦਾਗ ਬਖਸ਼ੋ, ਭਾਵਨਾ ਹੀ ਦਾਜ ਬਖਸ਼ੋ ਦਿੱਤਾ ਹਰ ਕਿਰਪਾ ਕਰੋ, ਬਖਸ਼ਿਸ਼ ਕਰਦੇ ਖਾਲਸਾ ਪੰਥ ਸਿੱਖ ਕੌਮ ਚ ਏਕਤਾ ਫਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿ ਦਾਜ ਬਖਸ਼ੋ, ਚਾਨਾ ਨਾਲ ਜੁੜੋ ਕੁਰਬਾਨੀ ਦਾ ਪਿਆਰ ਬਖਸ਼ੋ, ਹਰ ਮੈਦਾਨ ਜਵਾਨ ਫਤਿਹ ਮੰਦ ਕਪਾਲਤਾ ਕਰੋ ਜੀ, ਗੁਰੂ ਗੀ ਮਨਵਾਈ ਕਿਰਪਾ ਕਰੋ, ਆਪਦੀ ਬਖਸ਼ੀਆਂ ਦਾਤਾਂ ਜੋ ਲੱਗਦਾ ਤੁਰ ਸਵਾਰੀਆਂ ਪ੍ਰਬੰਧ ਕਰਨੀ, ਸਰਦਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਡੀ ਕਲਾ ਬਖਸ਼ੋ, ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਬਾਲਤਾ ਕਰੋ, ਭਾਵਨਾ ਦਾਤ ਬਖਸ਼ ਕਰੋ ਜੀ, ਗੁਰੂ ਗੀ ਰਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਦ ਤੇ ਫੁੱਲ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ, ਬਿਮਾਰੀ ਕਿਰਪਾ ਕਰੋ ਦੱਸਾ, ਦੂਰ ਦੁਰਾਜ ਦੇ ਕਾਰਨ ਬੈਠੀਆਂ ਲਾਭ ਖਿੱਤਾ ਕੀਤੇ ਸਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਦਰ ਕਿਰਪਾ ਕਰੋ, ਸੰਗਤਾਂ ਦਾ ਪਾਤਸ਼ਾਹ ਜੀ ਆਪਣੇ ਸੰਗਤਾਂ ਨੂੰ ਉਦਮ ਬਖਸ਼ੇ ਨੇ, ਸਿਆਹ ਬਖਸ਼ੇ ਨੇ, ਸੰਗਤਾਂ ਆਪਦੇ ਚਰਨ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਦ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਾਰੀ ਚਰਨ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀਆਂ ਕਮਾਈਆਂ ਸਬਰ ਕਰੋ, ਕਾਰਜਵਾਦ ਬਦਲਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ, ਦਾਰ ਬਖਸ਼ੇ ਕਰੋ, ਮੇਰਾ ਕਰਿਆ ਸੇਵਾ ਪ੍ਰਵਾਨ ਕਰੋ, ਭੁਲਟ ਕਮਾਈ ਬਖਸ਼ੋ, ਬੇਦਰ ਗੁਣਾਂ ਬਖਸ਼ੇ ਪ੍ਰਾਂਤ, ਅੱਜ ਦੇ ਇੱਛਾਵਾਂ ਦੇ ਕਥਾ ਗੀਤ ਬਾਰੇ ਅਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨਾਂ ਦੇ ਨਾਤੇ ਬਣਾਓ, ਸ਼ੋ ਦੇ ਪਿੱਤੂ ਸਾਹਿਬਾਨ ਦੀ ਕਿਰਪਾ ਦਿੱਤਾਰ ਸਹੀ ਪਿਆਰੇ ਮੇਰੇ ਦਿਲ ਅਮਰਾਤਾ ਨਾ ਹੋ ਜਿੱਦਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਏ ਹੁਕਮ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਬਰਗੜ ਗੁਰਾਂ ਕੀ ਦੇ ਜੋ ਪ੍ਰਭ।

0: ਜੀਵਤ ਸਾਹਿਬ ਚੇਤੇ ਓ ਆਪਣਾ
1: ਚਲ ਤੇ ਰਾਖਿਓ ਚੀਤ
0: ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ
1: ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
0: ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਬਖਸ਼ਿਸ਼ ਵਾਰ ਸਕਦੇ ਨੇ ਬਰਸ਼ਾ ਤਾਪ ਸਾਹਿਬ ਪਾਵਨ ਸਾਹਿਤ ਅੱਜ ਨਿੱਘੀ ਹੋ ਚ ਬੈਠ ਕੇ ਪੁੱਤਰ ਰੁਮਾਨੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ। ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ। ਅਰਦਾਸ ਸਾਰੀਆਂ ਪੈ ਗਈਆਂ ਨੇ। ਮਾੜੇ ਬਖਸ਼ੇ ਪੁੱਤਰ ਨਾਵੇਂ ਸਰਵ ਕੀਤੇ ਹਨ। ਸਾਸਮਾਨ ਗੁਰੂ ਸਾਹਿਬਾਂ ਨੇ ਆਪ ਸਭ ਗੁਰੂ ਖਾਤਮਾ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਸਾਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਗੁਰਕਾਰਾ ਕੇ ਹਾਜ਼ਰੀਆਂ ਭਰਿਆ ਕਰੋ। ਆਓ ਮੱਥਾ ਟੇਕੋ, ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਭਾਈ ਨਿੱਘੀ ਹੋ ਚ ਬੈਠ ਕੇ ਸਤਸੰਗ ਜੀ ਆਪ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸਾਸੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੇ ਵੱਡ ਗੁਰੂ ਘਰ, 17 ਮਈ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਸਵੇਰੇ 10 ਵਜੇ। ਸੋ ਸਾਰੀ ਸੰਗਤ ਨੇ ਵਾਰ ਵਾਰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਇਸ ਸਮੇਂ ਨੂੰ ਜ਼ਰੂਰ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਹੇ ਵੱਡ ਗੁਰੂ ਘਰ, ਸਵੇਰੇ 10 ਵਜੇ 17 ਮਈ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ। ਆਪ ਜ਼ਰੂਰ ਇਸ ਸਮੇਂ ਤੋਂ ਲਾਭ ਚਾਹੁੰਦੇ ਹੋਏ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਆਪ ਦੇ ਉਹ ਕੰਸਟਰਕਸ਼ਨ ਹੋ ਰਹੀ ਹੈ ਅਤੇ ਕਾਫੀ ਖਰਚੇ ਆ ਰਹੇ ਨੇ। ਸੋ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਮਾਰੇ ਚਰਨਾਂ 'ਚ ਹਾਜ਼ਰੀ ਪੜ੍ਹਦੇ ਹਾਂ। ਸੰਗਤਾਂ ਨੇ ਸੇਵਾ ਵਾਸਤੇ ਮਾਇਆ ਭੇਟਾ ਕੀਤੀ ਹੈ, ਬਟ ਭਾਗੇ ਹਨ। ਪਰ ਜਿਨ੍ਹਾਂ ਅੱਜ ਤੱਕ ਨਹੀਂ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਸੇਵਾ ਕਰੋ। ਆਪਾਂ ਆਪਣੇ ਸੰਤ ਘੱਟ ਕੇ ਜ਼ਰੂਰ ਮਾਰੇ ਚੀਜ਼ਾਂ ਪ੍ਰਾਪਤ ਕਰਨੀਆਂ ਨੇ। ਸਤਸੰਗ ਜੀ ਭਾਈ ਪਿੰਦਰ ਪਾਲ ਸਿੰਘ ਸਾਡੇ ਪਾਸ ਆਏ ਨੇ, ਆਪ ਸੰਗਤਾਂ ਨੂੰ ਪਤਾ ਹੈ ਕਿ ਉਹ ਸ਼ਾਮਾਂ ਨੂੰ ਜ਼ਰੂਰ ਅੱਜ ਕਥਾ ਕਰਨਗੇ ਤਕਰੀਬਨ 7:30 ਤੋਂ ਲੈ ਕੇ 9:45 ਤੱਕ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਹਾਜ਼ਰੀਆਂ ਭਰੋ ਅਤੇ ਆਪ ਸਭ ਦੇ ਲਾਭ ਉਠਾਓ। ਸਤਸੰਗ ਜੀ ਆਪ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਫਤਿਹ ਕੀਤਾ ਸੀ, ਜੋ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨਾਲ ਜ਼ੁਲਮ ਕੀਤੇ। ਸੋ ਉਹਨਾਂ ਨੂੰ ਇਹ ਦੱਸਿਆ ਸੀ ਕਿ ਮਜ਼ਦੂਰ ਕਿਵੇਂ ਜ਼ੁਲਮ ਕਰੀਦਾ। ਸੋ ਸਤਸੰਗ ਜੀ ਸੰਗਰਾਂਦ ਹੈ ਜੇਠ ਦੇ ਮਹੀਨੇ ਦੀ 15 ਤਰੀਕ ਨੂੰ, ਆਪ ਨੇ ਹਾਜ਼ਰੀਆਂ ਭਰਨੀਆਂ ਨੇ। ਛੋਟਾ ਘੱਲੂ ਘਰ ਕਾਨੂੰਨ ਸ਼ਾਮ ਦਾ, ਜੋ ਆਪ ਦੇ ਸੰਗਤਾਂ ਨੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਉਹ 17 ਮਈ ਨੂੰ ਹੋਇਆ ਸੀ ਛੋਟਾ ਘੱਲੂਘਾਰਾ। ਸੋ ਕਾਨੂੰਨ ਦੀ ਸ਼ਾਮ 'ਚ ਸਤਸੰਗ ਜੀ ਉੱਥੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਸਾਡੇ ਵੱਧ ਸ਼ਾਦ ਦਿੱਤੇ ਹਨ, ਉਹਨਾਂ ਜ਼ਰੂਰ ਉਸ ਦਿਨ ਆਓ, ਯਾਦ ਕਰੋ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਸਤਸੰਗ ਜੀ ਹੁਣ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੀ ਕਥਾ ਕੀਰਤਨ ਕਰਨਗੇ ਆਪ ਜੀ ਨੂੰ ਠੀਕ 7 ਵਜੇ ਤੱਕ। ਭਾਈ ਸਾਹਿਬ ਆਰਤੀ ਕੀਰਤਨ ਨਾਨ ਸਮਰ ਦੁਆਰਾ ਆਪ ਨੂੰ 7 ਵਜੇ ਤੱਕ ਬਾਅਦ ਚਰਨਾ ਜੋੜਾ ਸਮਾਨ ਪ੍ਰਾਪਤ ਕਰਨਗੇ। ਇਹਨਾਂ ਬਾਅਦ ਕਥਾ ਹੋਵੇਗੀ, ਉਸ ਦੇ ਬਾਅਦ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸੁਸ਼ੀਲਾ। ਅਤੇ ਉਸ ਤੋਂ ਬਾਅਦ ਕਥਾ ਕਰਨਗੇ ਭਾਈ ਚੰਦਰਪਾਲ ਸਿੰਘ ਜੀ। ਸੋ ਭਾਈ ਸਾਹਿਬ ਨੂੰ 6:50 ਦਾ ਕੀਰਤਨ ਕਰਨਾ, ਉਸ ਤੋਂ ਬਾਅਦ ਕੀਰਤਨ ਜਿਹੜਾ ਹੈ ਦੂਸਰਾ ਉਹ ਹੋਏਗਾ 7:30 ਤੱਕ, 7:30 to 8:45 ਤੱਕ ਭਾਈ ਚੰਦਰਪਾਲ ਸਿੰਘ ਕਥਾ ਕਰਨਗੇ। ਸੋ ਭਾਈ ਸਾਹਿਬ ਤਿਆਰ ਨੇ, ਬੇਨਤੀ ਕਰੀਏ ਤੁਸੀਂ ਇੰਤਜ਼ਾਮ ਕਰਨ ਐਸਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਰਸੋਂ ਹਰਿਸ਼ ਕੀਰਤਨ ਕਰਦੇ ਹਾਂ, ਉੱਲਾਂ ਚੁੱਕਾਂ ਟੁੱਟੀਆਂ ਹੋ ਗਈਆਂ ਹੋਣਗੀਆਂ। ਗੁਰੂ ਮਹਾਰਾਜ ਕਿਰਪਾ ਕਰਨਾ ਕਿ ਸਮਰਥ ਬਖਸ਼ਿਸ਼ ਕਰਨ ਦੀ। ਆਓ ਸਾਧ ਸੰਗਤ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦੇ ਜਥੇ ਪਰਸੋਂ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੰਨੀ ਕੁ ਸੇਵਾ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ। ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕੌਮ ਦੇ ਹੀਰੇ ਜਿਨ੍ਹਾਂ ਉੱਤੇ ਮਾਲਕ ਦੀ ਬਹੁਤ ਰਹਿਮਤਾਂ ਬਖਸ਼ਿਸ਼ਾਂ। ਸੰਸਾਰ ਦੇ ਅੰਦਰ ਅੱਜ ਕੋਈ ਐਸਾ ਕੋਨਾ ਨਹੀਂ ਜਿੱਥੇ ਭਾਈ ਸਾਹਿਬ ਗੁਰਬਾਣੀ ਦਾ ਪ੍ਰਚਾਰ ਨਹੀਂ ਕਰ ਰਹੇ ਨੇ। ਆਪਾਂ ਸਾਰੇ ਦੇਖਦੇ ਹਾਂ ਇੱਥੇ ਦੀਆਂ ਸੰਗਤਾਂ ਪ੍ਰਬੰਧਕ ਜਨਾਂ ਨੂੰ ਭਾਈ ਸਾਹਿਬ ਦੀ ਉਡੀਕ ਸੀ ਔਰ ਭਾਈ ਸਾਹਿਬ ਨੇ ਸਮਾਂ ਦਿੱਤਾ, ਨਿਵਾਜਿਆ ਸਾਰਿਆਂ ਨੂੰ। ਕੱਲ੍ਹ ਤੋਂ ਆਰੰਭ ਹੈ ਉਹਨਾਂ ਦੀ ਕਥਾ। ਭਾਈ ਸਾਹਿਬ ਪੁੱਜ ਚੁੱਕੇ ਹਨ, ਆਪਾਂ ਸਾਰੇ ਨੇ ਬੈਠ ਕੇ ਗੁਰਬਾਣੀ ਦੇ ਵਿਚਾਰ ਉਹਨਾਂ ਕੋਲ ਸਰਵਣ ਕਰਨੇ ਨੇ। ਵੈਸੇ ਤਾਂ ਸਾਰਿਆਂ ਨੂੰ ਪਤਾ ਲੱਗੀ ਹੈ, ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਤੁਸੀਂ ਦੱਸੋ ਕਿ ਪੂਰੇ ਹਫ਼ਤੇ ਦਾ ਪ੍ਰੋਗਰਾਮ ਹੈ, ਭਾਈ ਸਾਹਿਬ ਇੱਥੇ ਪੁੱਜੇ ਹੋਏ ਨੇ। ਸੋ ਆਪਾਂ ਸਾਰੇ ਨੇ ਬੈਠ ਕੇ ਇਸ ਸਮੇਂ ਦਾ ਲਾਹਾ ਪ੍ਰਾਪਤ ਕਰਨਾ ਹੈ ਜੀ। ਆਓ ਕੀਰਤਨ ਦੀ ਸਮਾਪਤੀ ਕਰੀਏ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਕੁਝ ਜਾਂਦਾ।

0: ਫਤਿਹ ਦਾ ਜਵਾਬ ਫਤਿਹ ਦੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਮੇਰੀ ਜਾਤ ਕਾ ਸਭ ਕੋ ਹਸਨੇਹਾਰ ਬਲਿਹਾਰੀ ਇਸ ਜਾਤ ਕੋ ਜੈ ਜੈ ਪਿਓ ਸਿਰਜਣਹਾਰ ਸਰਹੰਦ ਫਤਿਹ ਦੇ ਪਵਿੱਤਰ ਦਿਹਾੜੇ ਤੇ ਆ ਕੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰ ਭਰ ਕੇ ਅਲਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਆਓ ਗੁਰੂਆਂ ਦੀ ਬਖਸ਼ ਹੋਏ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਨੂੰ ਪਤਾ ਹੈ ਅੱਜ ਸਰਹੰਦ ਫਤਿਹ ਦਾ ਦਿਨ ਹੈ, ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਸਰਹੰਦ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕੀਤਾ ਸੀ ਅਤੇ 2 ਦਿਨ ਹੋਰ ਲੱਗੇ ਨੇ ਡਾਕਟਰ ਗੰਡਾ ਸਿੰਘ ਜੀ ਦੇ ਲਿਖਤ ਦੇ ਅਨੁਸਾਰ ਅਤੇ ਬਹੁਤ ਸਾਰੇ 12 ਮਈ ਨੂੰ ਕਹਿੰਦੇ ਨੇ ਅਤੇ ਉਹਨਾਂ ਨੇ ਲਿਖਿਆ 14 ਨੂੰ ਫਿਰ ਫਤਿਹ ਹੋਈ ਸੀ। ਸੋ ਬਹੁਤਾ ਫਰਕ ਨਹੀਂ, ਮਈ ਦੀ ਗੱਲ ਚੇਤੇ ਰੱਖੀ ਆਪਾਂ। ਸੋ ਹੁਣ ਸੂਚਨਾਵਾਂ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਸਾਡੇ ਭਾਜਪਾ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਰਕਾਰ ਜੋ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਆਏ ਹੋਏ ਨੇ, ਸੰਗਤਾਂ ਜਿਹਨਾਂ ਨੂੰ ਨਹੀਂ ਪਤਾ ਔਰ ਇੰਟਰਨੈਟ 'ਤੇ ਸਰਵਣ ਕਰ ਰਹੇ ਹੋ, ਸਾਰਿਆਂ ਦੇ ਚਰਨਾਂ 'ਚ ਦਾਸ ਦੀ ਨਿੱਜੀ ਤੌਰ 'ਤੇ ਬੇਨਤੀ ਹੈ। ਕੰਮਕਾਰ ਤਾਂ ਹੁੰਦੇ ਰਹਿਣੇ ਨੇ ਦੁਨੀਆਂ ਦੇ ਜੀ, ਗੁਰਬਾਣੀ ਦੀ ਕਥਾ ਹਰ ਵੇਲੇ ਨਹੀਂ ਮਿਲਣੀ। ਬੇਨਤੀ ਹੈ ਆ ਕੇ ਦਰਬਾਰ 'ਚ ਬੈਠ ਕੇ ਸੰਗਤੀ ਰੂਪ ਵਿੱਚ ਇਲਾਹੀ ਬਾਣੀ ਦੀ ਕਥਾ ਜੋ ਹੋ ਰਹੀ ਆ ਉਹਨਾਂ ਦੀ ਪਾਸੋਂ ਗੁਰੂ ਦੀ ਬਖਸ਼ ਦੁਆਰਾ ਉਹ ਆਪਾਂ ਸਰਵਣ ਕਰਕੇ ਗੁਰੂ ਦੀਆਂ ਬਖਸ਼ਾਂ ਲਈਏ। ਹੁਣ ਸੂਚਨਾਵਾਂ, 15 ਤਰੀਕ ਨੂੰ ਸੰਗਰਾਂਦ ਜੇਠ ਹੈ ਜੀ, 17 ਨੂੰ ਹੈ ਛੋਟਾ ਘੱਲੂਘਾਰਾ ਗੁਰਦਾਸਪੁਰ ਵਾਲਾ, ਅਤੇ ਬਾਕੀ ਸੂਚਨਾਵਾਂ ਸਾਰੀਆਂ ਛੱਡ ਜਾਣੀਆਂ ਨੇ ਮੈਂ। ਅਤੇ ਬੇਨਤੀ ਕਰਾਂ ਸਾਡੇ ਪਾਸ ਆ ਕੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ 27 ਮਈ ਤੋਂ ਲੈ ਕੇ 31 ਮਈ ਤੱਕ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਾ ਹੈ। ਹੁਣ ਭਾਈ ਸਾਹਿਬ ਜੀ ਦੇ ਕੀਰਤਨ ਦਾ ਕਥਾ ਦਾ ਸਮਾਂ ਨੋਟ ਕਰ ਲਓ, ਸ਼ਨੀਵਾਰ ਤੱਕ ਸਮਾਂ ਹੈ ਜੀ 7:30 ਤੋਂ 9:15 ਰੋਜ਼ ਸ਼ਾਮ ਨੂੰ, ਐਤਵਾਰ ਨੂੰ ਹੈ ਜੀ 12:15 ਤੋਂ 1:30 ਵਜੇ ਤੱਕ। ਆ ਕੇ ਬਖਸ਼ਾਂ ਲਓ, ਬੇਨਤੀ ਹੈ ਫਿਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

राधे आठ पहर गुण गावा दंडोत बंदन अनिक वार सर्व कला सम्राट

ਦੇਹ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਸਤਨਾਮ ਧੰਨ ਵਾਹਿਗੁਰੂ।

मन स्यों बर जय लोग अजान ताशो टोटी क्यों बने जाके जी परान कबीर लागी प्रीत सुजान स्यों बरजय लोग अजान ताशों टूटी क्यों बने जाके जी परान कबीर कोठे मंडप हेत कर काहे मरो सवार कारज साडे तीन हाथ कनी ता पौने चार कबीर कोठे मंडप हेत कर काहे मरो सवार कारज साडे तीन हाथ कनी ता पौने चार वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी ने हाजरी भरी है। अमृत गुरबाणी दा कीर्तन भाई रसीला जी दा यथा आप जी नू सरवण करा रहा सी और उन्होंने कीर्तन दी समाप्ति कलगीधर स्वामी जी दे इस बचन नल कीती है धन जियो तें को जुग माहे ओ तंता जोग ने कि जिड़े अपने मुख तो करतार नू याद कर दिया ते चित दे अंदर आत्मक तौर ते लड़न वास्ते भी ओ वकारां दे नाल युद्ध कर रहे हैं। तन जियो ते को जग में मुक्ते हर चित में युद्ध विचार है देह अनित ना नित रहे जस नाव चढ़े भव सागर तारे धीरज धाम बनाए एह तन बुद्ध स्यों दीपक ज्यों उजियारे ज्ञान की मडनी मनो खातल कातरता कुतवार बहार है। सतगुरा ने जिथे बार मुखी युद्ध का जिक्र किया इस रचना विच सतगुरु ने अपने अंदर मनुख दे अंदर उन्हां विषय विकारां दियां उन्हां बिरतियां नाल जो मुकाबला करना है उन्हां नूं दैवी गुणां दे नाल किवें हराया जा सकदा है उस दा जिक्र सच्चे पातशाह महाराज जी ने किया है। संगत जी पिछले मेरा ख्याल तीन की साल हो चले आ गुरद्वारा बराड़शाह सैक्रामेंट तो भगत कबीर साहब जी की उचारण की हुई बाणी जो सलोक ने इन्हां दी विचार आरंभ की सी वख वख थावां ते अमेरिका विच भी न्यूजीलैंड भी भारत विच भी कनेडा भी वो लड़ीवार दास कथा करता है। उसका कारण है दो दिन कथा तीन दिन कथा एक दिन कथा करनी उस नाल लड़ी नहीं बनती जदों किते पांच सात दिन दस दिन इकट्ठे मिल जाते हैं तो उदो चित करता है कि लड़ीवार सतगुरां दे अमृत बचन उन्हां दी विचार गुरु संगत नाल सांझी कीती जाए। साध संगत जी उस चल लई लड़ीवार कथा अनुसार
भगत कबीर साहब जी दे दो श्लोकां दा पाठ आप जी ने सरवण किया है। भावें मैनू याद है ये श्लोक कबीर लागी प्रीत सुजान स्यों गुरु नानक प्रकाश गुरुद्वारा ट्रेसी विखे भी दास ने संखेप जी बेनती की सी, पर अज उसे अमृत बचन नूं आपां दुबारा विचारांगे। जितने जितने श्लोक सतगुरां दी कृपा नाल हुंदे गए विचार आपां करांगे, क्योंकि भावें इन्हां दोनां श्लोकां दा प्रकरण वक्रो वक्रा है, पर मेरी इच्छा है कि इस फेरी विच इस अस्थान ते फ्री माउंट साहिब एल सबरांटे इन्हां पवित्र श्लोकां दी विचार मुकम्मल हो सके। आप जितने सतगुरां दी चरण शरण विच सुभाए मान को संगत जी असीस बख्शो, कोई रसना विरवी वांझी ना रहे, प्यार अदब सहित उच्चारण करो जी सतनाम श्री वाहे गुरु साहेब जियो, फिर उच्चारण करो जी सतनाम श्री वाहे गुरु साहेब जियो। भगत कबीर साहब जी आज दी इस लड़ी दे विच जो सतगुरां दा अमृत बचन है भगत साहब जी दा, उस विच दो तरह दी बिरती दा जिक्र कीता गया है। एक तां ओ जिसनू परमात्मा ने तरस करके अपने प्यार दी प्रीत दी दात बख्श दित्ती। कल भी आपां जदों बचन पढ़ रहे सां विचार कर रहे सां ते सारी विचार आपां सिर्फ सतगुरु दे इस बचन दी कीती, तू चित आवै तेरी मया। ते मेरे अज भी मन च कहे ए प्रीत भी करता पुरख वैगुरु आप तरस करके लांदा है, अपने आप नहीं लगती। सतगुरु बचन कर रहे ने भगत जी, एक पासे ओ ने जिन्हां दा प्यार जिन्हां दी मोहब्बत जिन्हां दा नेहो करते पुरख वाहगुरु जी नाल लग गया, ते दूजे पासे परमात्मा ने आप ही खेड़ रची है। जिथे परमात्मा नू प्यार करन वाले पैदा हुए उथे उन्हां दा विरोध करन वाले उन्हां नू भंडन वाले उन्हां नू निंदन वाले उन्हां बहुत सारे यत्न किए, इथों तक कि शरीरक तौर ते भी उन्हां नू खत्म करन दा यत्न किया जिहड़े परमात्मा नू मुहब्बत करदे। सतगुरु कहिंदे दो तरह दियां बिरतियां दी लड़ाई है, एक पासे करतार वाहगुरु जी दा प्रेम है ते दूजे पासे निंदक बंदियां दी अपनी एनर्जी है। बस ये दो घोल ही चलते ने दुनिया विच, चाहे बाहर मुखी आप जी देख लो चाहे अंतर मुखी देख लो, अंदर भी ये दो तरह की लड़ाई हो रही है, जा चंगे ख्याल ने जा मंदे ख्याल ने। बाहर मुखी देखोगे जो अंदर है वो ही बाहर है, बाहर भी दो तरह के संसार भी लोग मिलेंगे, बड़े श्रेष्ठ चंगे पुरश भी मिलेंगे, तो याद रखियो चंगिया पुरशा उत्ते चिक्कड़ सुटन वाले की भी कमी कोई नहीं, हर थां ते मिलेंगे। थोड़े पहला ही आप अर्थ कर ली, क्योंकि अपना मकसद है कि गुरु शब्द गुरबाणी के अर्थां वल ध्यान देना। जिहड़े अर्थ आप अज कर रहे हैं, मेरा ख्याल ये पिछले महीने मार्च विच मैं कथा की, पिछले महीने उस नाल ये कथा मेल नहीं खाएगी, क्योंकि सतगुरु के खजाने ही इन्ना ज्यादा है जी। इत्थे सतगुरां ने बचन किया कबीर लागी प्रीत सुजान स्यों, आप जी उत्ते श्लोक के दर्शन कर रहे हो, भगत कबीर साहब जी बचन कर रहे ने। लागी का लफ जी अर्थ आप समझने जी, पंजाबी च कह जाएंगे लग गई जुड़ गई जी। प्रीत का अर्थ है प्यार, अगला बचन सुजान नन्ने नाल कह जी, उंज सुजान शब्द भी आंदा बाणी च सुजान। असी सुजान का लफ जी अर्थ करने हैं जी स्याणा, पर इहदा जे अखरी अर्थ करके देखो सुजान अंदर दियां जानन वाला, जिहड़ा साडे अंदर नूं जानदा है, जिन्हों आप जी पढ़ दिओ घट घट के अंतर की जानत भले बुरे की पीर पछांत, इहदा अर्थ है अकाल पुरख वाहिगुरु। सतगुरां ने शब्द सुजान ही वरत्या, लागी प्रीत सुजान स्यों, जिहड़ा सुगड़ है सुजाणा है जिहड़ा अंदर नूं जानदा है
ਸਾਡੀ ਕਬੀਰ ਸਾਹਿਬ ਕਹਿੰਦੇ ਪ੍ਰੀਤ ਉਸ ਕਰਤਾਰ ਨਾਲ ਪਰਮਾਤਮਾ ਨਾਲ ਲੱਗ ਗਈ। ਹੁਣ ਉਹਦੇ ਵਿੱਚ ਰੁਕਾਵਟ ਕੌਣ ਬੰਦੇ ਪਾ ਰਹੇ ਆ? ਮਹਾਰਾਜ ਕਹਿੰਦੇ ਵਰਜੈ, ਵਰਜੈ ਦਾ ਅਰਥ ਹੁੰਦਾ ਰੋਕ ਲੈਣਾ। ਅਸੀਂ ਪੰਜਾਬੀ ਸ਼ਬਦ ਵਰਤਨੇ ਜੀ ਵਰਜਣਾ, ਸ਼ਾਇਦ ਤੁਹਾਨੂੰ ਪਤਾ ਹੋਣਾ ਇਹ ਲਫ਼ਜ਼ ਆਪਣੇ ਵਰਦੇ ਸਾਂ ਕਿ ਇਹਨੂੰ ਵਰਜ ਦਿੱਤਾ, ਇਹਦਾ ਵਰਜ ਦਾ ਅਰਥ ਰੋਕ ਦੇਣਾ। ਸ਼ਾਇਦ ਇੱਕ ਪੇਂਡੂ ਸ਼ਬਦ ਤੁਹਾਨੂੰ ਹੋਰ ਯਾਦ ਹੋਵੇ, ਸਾਡੇ ਬਾਹਰ ਚ ਕਹਿ ਦਿੰਦੇ ਸਨ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਤੇ ਕਹਿੰਦੇ ਸਨ ਇਹਨਾਂ ਘਰਾਂ ਦੀ ਰੋਟੀ ਅਸੀਂ ਆਪਣੇ ਘਰ ਚ ਵਰਜੀ ਹੈ। ਮੇਰਾ ਖਿਆਲ ਸ਼ਾਇਦ ਵੱਖਰੀ ਵੱਖਰੀ ਬੋਲੀ ਹੈ ਨਾ ਜੀ, ਉਹਦਾ ਮਤਲਬ ਸੀ ਸੱਦਾ ਦੇਣਾ। ਇੱਥੇ ਵਰਜਾ ਸ਼ਬਦ ਆਇਆ ਹੈ, ਉਂਝ ਅਸੀਂ ਪੰਜਾਬੀ ਸ਼ਬਦ ਵੇਨੇ ਵਰਜ ਦੇਣਾ। ਤੇ ਮੈਂ ਇੱਕ ਵਾਰ ਸੰਗਤ ਜੀ ਬੇਨਤੀ ਕੀਤੀ ਸੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਜਿਹੜੀ ਹੈ, ਚਲੋ ਇਹ ਰਿਪੀਟ ਕਰ ਲਾਂਗਾ, 505 ਸਾਲਾਂ ਦੀ ਜਿਹੜੀ ਵਕੈਬਲਰੀ ਭਾਰਤ ਦੀ ਸੀ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜਿਵੇਂ ਤਰਕਣੀ ਇੱਥੋਂ ਦੇ ਬੱਚੇ ਨੇ, ਮੇਰਾ ਖਿਆਲ ਉਹ ਰਾੜਾ ਸ਼ਬਦ ਨਹੀਂ ਬੋਲਿਆ ਜਾਂਦਾ, ਅੱਖਰ ਨਹੀਂ ਉਚਾਰਨ ਕੀਤਾ ਜਾਂਦਾ, ਉਹ ਰਾੜਾ ਅਕਸਰ ਬੋਲਦੇ ਆ। ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਮੈਂ ਕਈ ਵਾਰੀ ਸ਼ਰਾਨ ਹੁੰਦਾ, ਕਬੀਰ ਸਾਹਿਬ ਨੇ ਵੀ ਰਾੜੇ ਦੀ ਥਾਂ ਤੇ ਜਿਹੜਾ ਸ਼ਾਦਾ ਸ਼ਬਦ ਵਰਤਿਆ ਉਹ ਰਾੜਾ ਵਰਤਿਆ। ਜਿਵੇਂ ਅਸੀਂ ਪਾਠ ਕਰਨੇ ਝਗੜਾ ਏਕ ਨਬੇਰੋ ਰਾਮ, ਹੁਣ ਪੰਜਾਬੀ ਚ ਆਪਾਂ ਝਗੜਾ ਨਹੀਂ ਕਹਾਂਗੇ, ਜਦੋਂ ਬੋਲਾਂਗੇ ਸ਼ਬਦ ਕਰਾਂਗੇ ਝਗੜਾ ਜੀ, ਤੇ ਨਬੇੜੇ ਦੀ ਥਾਂ ਆਪਾਂ ਨਬੇੜਾ ਕਹਾਂਗੇ। ਹਾਲਾਂਕਿ ਸ਼ਬਦ ਸਾਡੀ ਬੋਲੀ ਚ ਆਪਾਂ ਰਾੜਾ ਬੋਲਾਂਗੇ, ਨਬੇੜੋ ਝਗੜਾ ਸ਼ਬਦ ਉੱਥੇ ਸ਼ਬਦ ਵਰਤਿਆ ਗਿਆ, ਕਬੀਰ ਸਾਹਿਬ ਨੇ ਰਾੜਾ ਵਰਤਿਆ ਹੈ ਜੀ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਮੈਂ ਬੇਨਤੀ ਕਰਾਂ ਇੱਥੇ ਸ਼ਬਦ ਕਹਿ ਕਿ ਵਰਜੈ, ਇਹਦਾ ਅਰਥ ਰੋਕਦੇ ਨੇ। ਕੌਣ? ਕਬੀਰ ਸਾਹਿਬ ਕਰਨ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ। ਅਜਾਨ ਦਾ ਅਰਥ ਹੈ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਜਿਹੜੇ ਜਾਣਕਾਰ ਨਹੀਂ। ਹਾਲਾਂਕਿ ਗੁਰਬਾਣੀ ਚ ਅਸੀਂ ਅਜਾਨ ਸ਼ਬਦ ਨਿਆਣੇ ਵਾਸਤੇ ਵੀ ਕਈ ਵਾਰੀ ਵਰਤ ਲੈਂਦੇ, ਇੱਥੇ ਅਜਾਨ ਦਾ ਅਰਥ ਹੈ ਜਿਨ੍ਹਾਂ ਨੂੰ ਪ੍ਰੀਤ ਬਾਰੇ ਸਮਝ ਹੀ ਕੋਈ ਨਹੀਂ, ਨਾਮ ਬਾਰੇ ਕੋਈ ਸਮਝ ਨਹੀਂ, ਬਾਣੀ ਬਾਰੇ ਕੋਈ ਸਮਝ ਨਹੀਂ, ਸਿਮਰਨ ਬਾਰੇ ਕੋਈ ਸਮਝ ਨਹੀਂ, ਆਤਮਕ ਤੌਰ ਤੇ ਕਿਵੇਂ ਆਪਣੇ ਅੰਦਰ ਨੂੰ ਜਿੱਤਣਾ ਕੋਈ ਸਮਝ ਨਹੀਂ। ਪਰ ਉਹ ਮੂਰਖ ਬੰਦੇ ਜਿਹੜੇ ਨੇ ਉਹ ਇਬਾਦਤ ਕਰਨ ਵਾਲੇ ਬੰਦਿਆਂ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੇ ਆ, ਉਹਨਾਂ ਨੂੰ ਰੋਕਦੇ ਪੈਂਦੇ ਆ, ਤੇ ਰੋਕਦਿਆਂ ਕਹਿੰਦੇ ਇਹ ਕਿਹੜੇ ਕੁਰਾਏ ਪੈ ਗਏ। ਰੋਕਦੇ ਪਏ ਨੇ ਮੂਰਖ, ਅਜਾਨ ਦਰ ਤੇ ਜਿਹਨੂੰ ਸਮਝ ਕੋਈ ਨਹੀਂ, ਬੇਸਮਝ ਕਹੋ ਉਂਝ ਟੀਕਾਕਾਰਾਂ ਨੇ ਸ਼ਬਦ ਮੂਰਖ ਵਰਤਿਆ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ। ਅਜਾਨ ਬੰਦੇ ਜਿਹੜੇ ਨੇ ਉਸ ਪਿਆਰ ਨੂੰ ਰੋਕਦੇ ਪਏ ਆ, ਪਿਆਰ ਨਹੀਂ ਕਰਨ ਦਿੰਦੇ। ਹੁਣ ਕਬੀਰ ਸਾਹਿਬ ਅੱਗੇ ਬਚਨ ਕਰਦੇ ਆ ਕਿ ਇਹ ਹੋ ਕਿਵੇਂ ਸਕਦਾ ਹੈ? ਤਾਂ ਸਿਉ ਟੂਟੀ, ਤਾਂ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਤਿਸ ਨਾਲ, ਟੂਟੀ ਦਾ ਅਰਥ ਆਪਾਂ ਸਮਝਣਾ ਟੁੱਟ ਜਾਣੀ, ਤਾਂ ਸਿਉ ਟੂਟੀ ਕਿਉਂ ਬਣੇ? ਜੇ ਉਸ ਪਰਮਾਤਮਾ ਨਾਲ ਹੀ ਆਪਾਂ ਪਿਆਰ ਨਹੀਂ ਕਰਨਾ, ਉਹਨੂੰ ਪ੍ਰੀਤ ਨਹੀਂ ਕਰਨੀ, ਉਹਦੇ ਨਾਲ ਤੋੜ ਕੇ ਸਾਡੀ ਜ਼ਿੰਦਗੀ ਦਾ ਕੀ ਬਣੇਗਾ? ਇਹ ਨਿਭ ਨਹੀਂ ਸਕਦੀ। ਤਾਂ ਸਿਉ ਟੂਟੀ ਕਿਉਂ ਬਣੇ? ਕਿਉਂ ਜੀ? ਜਾ ਕੇ ਜੀ ਪ੍ਰਾਣ, ਜਾ ਕੇ ਦਰਦ ਕਹਿ ਜਿਸ ਦੇ, ਜਿਸ ਪਰਮਾਤਮਾ ਦੀ ਦਿੱਤੀ ਹੋਈ ਜਿੰਦ ਹੈ, ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਾਨ ਹੈ, ਇਹ ਪ੍ਰਾਣ ਨੇ ਜਿਸ ਪਰਮਾਤਮਾ ਨੇ ਦਿੱਤੇ, ਤੇ ਉਹਦੇ ਨਾਲ ਪਿਆਰ ਕਰਕੇ ਸਾਨੂੰ ਕੋਈ ਤੋੜਨ ਦਾ ਯਤਨ ਕਰੇ, ਜਿੰਨਾ ਇੰਨਾ ਕੋਈ ਦਿੱਤਾ ਉਹਦੇ ਨਾਲ ਤੋੜ ਕੇ ਸਾਡੀ ਕਿਵੇਂ ਬਣੇਗੀ ਜੀ? ਮੈਂ ਬੇਨਤੀ ਕਰਾਂ ਜੀ, ਭਗਤ ਬਾਣੀ ਦੇ ਅਰਥ ਬੜੇ ਪੁਰਾਤਨ ਟੀਕੇ ਮਿਲ ਜਾਂਦੇ ਆ ਸਾਡੇ ਸਾਹਮਣੇ। ਸੀ ਅਕਸਰ ਜ਼ਿਆਦਾ ਜਿਹੜਾ ਪ੍ਰਚਲਿਤ ਟੀਕਾ ਜੀ ਸ਼੍ਰੀਮਾਨ ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਦੇ ਪੜਿਆ ਜਾਂਦਾ ਜ਼ਿਆਦਾ। ਹਾਂਜੀ, ਮੈਂ ਕਹਿੰਦਾ ਚੱਲ ਚਾਹੀਦਾ, ਅਧਿਉਨਿਕ ਅਰਥ ਨੇ, ਵਿਆਕਰਨ ਅਨੁਸਾਰ ਅਰਥ ਨੇ, ਪਰ ਫਿਰ ਵੀ ਜਿਹੜੀ ਗੁਰਬਾਣੀ ਹੈ, ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਜਿਤਨਾ ਮਰਜ਼ੀ ਮਹਾਨ ਹੋਵੇ, ਜਿਸ ਅਵਸਥਾ ਵਿੱਚ ਬਾਣੀ ਉਚਾਰਨ ਕੀਤੀ ਗਈ ਹੈ, ਕੀ ਹਰ ਬੰਦੇ ਦੀ ਉਹ ਅਵਸਥਾ ਹੋ ਸਕਦੀ ਹੈ? ਅੱਖਰੀ ਅਰਥ ਤਾਂ ਬੋਧਕ ਤਲ ਦੇ ਆਪਾਂ ਕਹਿ ਦਿਆਂਗੇ। ਮੈਂ ਇੱਕ ਟੀਕਾ ਪੜ੍ਹ ਰਿਹਾ ਸਾਂ ਜੀ, ਸ਼ਾਇਦ ਨਾਂ ਤੁਹਾਨੂੰ ਪਤਾ ਹੋਵੇ, ਸੰਤ ਸੰਪੂਰਨ ਸਿੰਘ ਜੀ ਤਰਨ ਤਾਰਨੀ PhD, ਬੜੇ ਧੁਨੰਤਰ ਵਿਦਵਾਨ ਸਨ ਜੀ ਉਹਨਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਕਵਿਤਾ ਦਾ ਬਹੁਤ ਗੂੜ ਟੀਕਾ ਕੀਤਾ ਜੀ ਭਾਈ ਸੰਤ ਸੰਪੂਰਨ ਸਿੰਘ ਉਹਨਾਂ ਨੇ, ਤੇ PhD ਜਦੋਂ ਸ਼ਬਦ ਲੱਗਦਾ ਹੈ ਮਤਲਬ ਇਕੱਲੇ ਚੋਲੇ ਵਾਲਾ ਸੰਤ ਨਹੀਂ, ਰਹਿੰਦੇ ਉਹ ਬਾਣੀ ਸਨ ਜੀ,
ਬਿਰਕਤ ਸਨ ਜੀ, ਇਹ ਮਤਲਬ ਉਪਰਾਮ ਜੈ ਸਨ, ਉਹਨਾਂ ਨੇ ਵੀ ਜਦੋਂ ਅਰਥ ਕੀਤੇ ਆ ਤੇ ਮੈਨੂੰ ਅਰਥ ਬੜੇ ਜਚੇ। ਉਹ ਕਹਿੰਦੇ ਆ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਕ ਅਜਾਨ, ਤਾਂ ਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ। ਜੇ ਮੈਂ ਆਪਣੀ ਜਿੰਦ ਤੇ ਪਰਮਾਤਮਾ ਨੂੰ ਆਪਣੇ ਪ੍ਰਾਣ ਦੇ ਚੁੱਕਾ, ਤੁਸੀਂ ਕਹੋ ਵੀ ਪ੍ਰਾਣ ਵਾਪਸ ਲਿਆ, ਪ੍ਰਾਣ ਤਾਂ ਉਹਦੀ ਪ੍ਰੀਤ ਵਿੱਚ ਰਹਿੰਦੇ ਨੇ। ਫਿਰ ਬੇਨਤੀ ਸੁਣਿਓ ਕਿ ਜਾ ਕੇ ਜੀ ਪ੍ਰਾਣ, ਜਿਹਦੇ ਪ੍ਰਾਣ ਤੇ ਜਿੰਦ ਜਿਹਨੂੰ ਦੇ ਦਿੱਤੀ ਹੈ, ਜਿਹਦੇ ਚਰਨਾਂ ਚ ਮੇਰੇ ਪ੍ਰਾਣ ਤੇ ਮੇਰੀ ਜਿੰਦ ਰਹਿੰਦੀ ਹੈ, ਮੈਂ ਜਿੰਦ ਤੋਂ ਬਿਨਾਂ ਕਿਵੇਂ ਜੀ ਸਕਾਂਗਾ। ਇਹਦਾ ਮਤਲਬ ਇਹ ਹੋ ਗਿਆ ਕਿ ਪਰਮਾਤਮਾ ਦਾ ਪਿਆਰ ਹੀ ਮੇਰੀ ਜਿੰਦ ਬਣ ਗਿਆ। ਅੱਗੇ ਜੇ ਕਿਤੇ ਇੱਥੇ ਸ਼ਲੋਕ ਆਏ ਨਾ ਆਉਣਗੇ, ਸੁਣ ਸਕੀ ਜੀ ਮੈਂ ਪੀ ਬਸੈ, ਉਹ ਜਿਹੜਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਜੀ, ਇੱਥੇ ਭਗਤ ਜੀ ਕਹਿ ਰਹੇ ਨੇ ਕਿ ਜਿਸ ਪਰਮਾਤਮਾ ਦੇ ਦਿੱਤੀ ਹੋਈ ਜਿੰਦ ਪ੍ਰਾਣ ਹੈ, ਉਸ ਨਾਲ ਟੁੱਟ ਕੇ ਆਪਾਂ ਕਿਵੇਂ ਬਚ ਸਕਨੇ। ਹੁਣ ਪਹਿਲੀ ਬੇਨਤੀ ਤਾਂ ਇਹ ਕਿ ਪਰਮੇਸ਼ਵਰ ਨਾਲ ਪ੍ਰੀਤ ਬਣ ਜਾਏ। ਪ੍ਰੀਤ ਦੇ ਕਈ ਪੱਖ ਨੇ, ਕੋਈ ਇੱਕ ਪੱਖ ਥੋੜਾ ਜੀ। ਕਿਹੜੀ ਦੁਨੀਆਂ ਚ ਚੀਜ਼ ਹੈ ਜਿਹੜੀ ਜਾਨਦਾਰ, ਜਿਸ ਵਿੱਚ ਪਰਮਾਤਮਾ ਨੇ ਆਪਣੀ ਖਿੱਚ ਨਹੀਂ ਪੈਦਾ ਕੀਤੀ? ਕੋਈ ਚੀਜ਼ ਦੇਖ ਲਓ। ਹਾਲਾਂਕਿ ਮੈਂ ਅਕਸਰ ਦੁਹਰਾਉਂਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਚ ਕਿਸੇ ਵੀ ਇਸ਼ਕ ਮਜਾਜੀ ਵਾਲੇ ਦੀ ਉਦਾਹਰਣ ਨਹੀਂ ਦਿੱਤੀ ਗਈ। ਜਿਨ੍ਹਾਂ ਦਾ ਇਸ ਪਲੈਨਰ ਤੇ ਇਸ਼ਕ ਦੀ ਗੱਲ ਚੱਲਦੀ ਹੈ, ਭਾਵੇਂ ਵਿਦਵਾਨਾਂ ਨੇ ਬਹੁਤ ਕੁਝ ਲਿਖ ਦਿੱਤਾ, ਅਸੀਂ ਕਿੱਸੇ ਸੁਣਦੇ ਰਹੇ ਪੜ੍ਹਦੇ ਰਹੇ, ਹਰ ਵਿਦਵਾਨ ਨੇ ਆਪਣੇ ਢੰਗ ਨਾਲ ਕਿਹਾ, ਭਾਈ ਗੁਰਦਾਸ ਸਾਹਿਬ ਨੇ ਜ਼ਰੂਰ ਵਰਤਿਆ ਕਿ ਜਿਨ੍ਹਾਂ ਜੇ ਉਹਨਾਂ ਦੇ ਬਚਨ ਜਿਹੜੀ ਅਸੀਂ ਪੜ੍ਹਨੇ ਆ, ਭਾਈ ਸਾਹਿਬ ਜੀ ਦੇ ਮਹੀਵਾਲ ਨੂੰ ਸੋਹਣੀ ਮੈਂ ਧਰਦੀ ਰਾਤੀ, ਉਹ ਇਸ਼ਕ ਮਜਾਜੀ ਦੇ ਬੋਲ ਜ਼ਰੂਰ ਨੇ, ਪਰ ਗੁਰਬਾਣੀ ਚ ਸਤਿਗੁਰਾਂ ਨੇ ਜਿੰਨੀ ਵੀ ਪ੍ਰੀਤ ਦੀ ਉਦਾਹਰਨ ਦੇਈ ਲਈ ਹੈ, ਜਾਂ ਤਾਂ ਉਹ ਪੁਰਾਣਕ ਭਗਤਾਂ ਦੀ ਉਦਾਹਰਨ ਲਈ ਹੈ, ਉਹਨਾਂ ਦੇ ਨਾਮਾਂ ਦਾ ਜ਼ਿਕਰ ਕੀਤਾ, ਜਾਂ ਮੈਂ ਕੱਲ ਬੇਨਤੀ ਕੀਤੀ ਸੀ ਦੁਨੀਆਂ ਦੇ ਜਿਹੜੇ ਮੋਹ ਭਰੇ ਰਿਸ਼ਤੇ ਨੇ, ਉਹਨਾਂ ਰਿਸ਼ਤਿਆਂ ਨੂੰ ਪਿਆਰ ਦੇ ਵਿੱਚ ਲੈ ਕੇ ਉਹਦੀਆਂ ਉਦਾਹਰਨਾਂ ਦਿੱਤੀਆਂ। ਫਿਰ ਅਰਸ਼ਣਿਓ, ਜਿਨ੍ਹਾਂ ਨੂੰ ਆਪਾਂ ਟੇਢੀਆਂ ਮੇਢੀਆਂ ਜੂਨਾਂ ਕਹਿੰਦੇ, ਇੱਕ ਵਾਰ ਮੈਨੂੰ ਪਤਾ ਕਈ ਸਾਲ ਪਹਿਲਾਂ ਮੈਂ ਗੱਲ ਕਰਕੇ ਗਿਆ, ਟੇਢੀਆਂ ਮੇਢੀਆਂ ਜੂਨਾਂ ਕਹਿੰਦੇ, ਤੇ ਗੁਰੂ ਸਾਹਿਬ ਜਦੋਂ ਪ੍ਰੀਤ ਦੀ ਗੱਲ ਕਰਦੇ ਆ ਉਹ 84 ਲੱਖ ਜੂਨਾਂ ਵਿੱਚ ਚੁਣ ਲੈਂਦੇ ਆ। ਜਿਉਂ ਮੱਛਲੀ ਬਿਨ ਪਾਣੀ ਹੈ ਕਿ ਉਹ ਜੀਵਨ ਪਾਵੇ, ਆਪਾਂ ਜੇ ਦੇਖੀਏ ਤੇ ਗੁਰਬਾਣੀ ਤਾਂ ਕਹਿੰਦੀ ਹੈ ਕਈ ਸਾਡਾ ਅੰਦਰ ਯਾਤਰਾ ਕਰਦਾ ਮੱਛੀਆਂ ਦੀ ਜੂਨ ਚ ਵੀ ਲੰਘਿਆ। ਹੁਣ ਉਹ ਮੱਛੀ ਇੱਕ ਜੀਵ ਹੈ ਪਰ ਉਹਦੇ ਦੋ ਪੱਖ ਰੱਖੇ ਆ। ਸ਼ਾਇਦ ਅੱਜ ਵਰਗਾ ਤਾਰਕਿਕ ਬੰਦਾ ਹੁੰਦਾ, ਕਟਾਕਸ਼ ਕਰਨ ਵਾਲਾ ਬੰਦਾ ਹੁੰਦਾ, ਉਹ ਰਸਤੇ ਵਿੱਚ ਟੋਕ ਦਿੰਦਾ, ਇਹ ਨਹੀਂ ਹੋ ਸਕਦਾ ਜੀ। ਤੇ ਸਿਆਣੇ ਲੋਕ ਸੱਜਣ ਜਾਣਦੇ ਆ ਕਿ ਜਦੋਂ ਵੀ, ਇੱਕ ਤਾਂ ਗੱਲ ਯਾਦ ਰੱਖਿਓ, ਕਵਿਤਾ ਦਾ ਆਪਣਾ ਬਹਾਵ ਹੁੰਦਾ ਹੈ। ਮੈਂ ਉਹਨੇ ਆਪ ਨੂੰ ਕਿਹਾ ਵਿਆਕਰਨ ਜਿਹੜੀ ਹੈ ਉਹ ਕਵਿਤਾ ਦੇ ਉੱਤੇ, ਮੈਨੂੰ ਖਿਮਾ ਕਰ ਦਿਓ, ਮੈਂ ਅੱਧੀ ਸਿਹਾਰੀ ਭਾਈ ਸਾਹਿਬ ਤੁਹਾਡੇ ਕੋਲ, ਭਾਈ ਨਵਨੀਤ ਸਿੰਘ ਜੀ ਨੇ ਸੂਝਵਾਨ ਨੇ, ਪਰ ਜਿਹੜਾ ਕਵਿਤਾ ਹੈ ਕਈ ਥਾਵਾਂ ਤੇ ਉਹ ਗ੍ਰੈਮਰ ਤੋਂ ਮੁਕਤ ਹੋ ਜਾਂਦੀ ਹੈ, ਕਈ ਥਾਵਾਂ ਤੇ ਮੈਂ ਸ਼ਬਦ ਵਰਤਿਆ ਤੇ ਅਰਥਾਂ ਵਿੱਚ ਵੀ ਫਰਕ ਪੈਂਦਾ ਹੈ। ਇੱਥੇ ਸਤਿਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ ਗੁਰਬਾਣੀ ਚ ਜਿੰਨੇ ਪ੍ਰਮਾਣ ਲਏ ਪਿਆਰ ਦੇ ਸਾਰੇ ਦੁਨਿਆਵੀ ਕੀੜੇ ਮਕੌੜੇ ਨੇ ਜੀ, ਟੇਢੀਆਂ ਮੇਢੀਆਂ ਜੂਨਾਂ ਨੇ। ਹੁਣ ਇੱਕ ਪਾਸੇ ਮੱਛੀ ਪਿਆਰ ਦੀ ਪ੍ਰਤੀਕ ਹੈ ਤੇ ਦੂਜੇ ਪਾਸੇ ਮੱਛੀ ਵਾਸ਼ਨਾ ਦੀ ਪ੍ਰਤੀਕ ਹੈ, ਇੱਕ ਹੀ ਚੀਜ਼ ਹੈ, ਪਾਤਰ ਤਾਂ ਇੱਕੋ ਹੀ ਹੈ ਨਾ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਕਿ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਖੂਣਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉੜਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਇਹ ਪ੍ਰਮਾਣ ਦੇ ਕੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਪਰ ਹੁਣ ਇਹਦੇ ਨਾਲ ਹੀ ਬਾਬਾ ਜੀ ਦਾ ਇਹ ਬਚਨ ਪੜ੍ਹ ਲਈਏ ਕਿ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਕ ਵਿਨਾਸ਼ ਪੰਚ ਦੋਕ ਆਸਾਦ ਜਾਮੈ ਤਾਕੀ ਕੇ ਤਕਾਸ। ਮੈਂ ਆਪ ਨੂੰ ਸਿਰਫ ਬੇਨਤੀ ਇਸ ਕਰਕੇ ਕੀਤੀ ਕਿ ਸਤਿਗੁਰਾਂ ਨੇ ਸਾਨੂੰ ਉਸ ਪ੍ਰੀਤ ਦੇ ਸੰਬੰਧ ਵਿੱਚ, ਉਸ ਪਿਆਰ ਦੇ ਸੰਬੰਧ ਵਿੱਚ ਇਹ ਸਾਨੂੰ ਸਮਤ ਦਿੱਤੀ, ਮਰਜ ਕੀਤੀ। ਕੋਈ ਦੁਨੀਆਂ ਚੀਜ਼ ਐਸੀ ਨਹੀਂ ਜਿਹਦੇ ਵਿੱਚ ਪਰਮਾਤਮਾ ਨੇ ਖਿੱਚ ਨਹੀਂ ਪੈਦੀ ਕੀਤੀ, ਕੀੜੇ ਮਕੌੜਿਆਂ ਚ ਕੀਤੀ। ਪਰ ਸਤਿਗੁਰੂ ਜਦੋਂ ਇਹਨੂੰ ਸਰਬ ਵਿਆਪਕ ਕਹਿੰਦੇ ਆ, ਉਦੋਂ ਗੁਰੂ ਗੋਬਿੰਦ ਸਿੰਘ ਜੀ ਇੱਕ ਬਚਨ ਵਰਤ ਕਰਦੇ ਆ ਕਿ ਜਤਰ ਤਤਰ ਦਿਸ਼ਾ
विसा खोए फैलियो अनुराग वो प्यार स्वरूप है। मैं फिर बेनती करा कि पहली गल तो यह दात परमात्मा दी है कि सची वह मैं प्यार करे वो प्यार पैदा करे। इस मेरी फिर भावे लागी प्रिय सुजान से कल आप एक पौड़ी पढ़ी सी साचा साहेब साच नाए उस एक तुक सी जी के मोह के बोलन बोलिए जित सुन धरे प्यार। इथे महाराज ने पहली बारी शब्द प्यार का जिक्र किया गुरबाणी च। हुण बाकी सारी बाणी च आप जी देखते हो मन नू प्यार करन वास्ते रे मन ऐसी हरसो प्रीत कर ऐसी प्रीत करो मन मेरे। इस बाणी दी तुक विच ए नहीं क्या मन तू प्रीत कर इथे ए शब्द वरत्या केड़े मुंह तो बोल बोला जिदे नाल रब प्यार करन लग पे। फिर बेनती सुनो अर्थ आप जी तो करोगे कि जित मोह के बोलन बोलिए जित सुन धरे प्यार ओ प्यार करे खै तां प्यार स्वरूपियो। पर प्यारियो इहदा इह मतलब हो गया कि परमात्मा नाल प्रीत पैणी वी ओहदी दात है। अपने आप प्यार नहीं पै सकदा जे ओहदी कृपा ना होवे तां। हुण एक बचन पढ़ो गुरबाणी च होर च मैं यतन करना हुंना जी आपां 30 साल हो गए मैनूं हुंदिआं मेरी इच्छा होंगी है वध तो वध आपां सतगुरु की बाणी के दर्शन करिए। सतगुरां ने एक बचन किया काली जिनी ना रावया धौली रावै कोई कर साई सो पिरहड़ी रंग निवेल। तू प्यार कर उन्हू कहिंदे ए रावया ते रावयो शब्द है। काली जिनी ना रावया धौली रावै कोई कर साई सो पिरहड़ी रंग निवेला कोए। बाबा फरीद साहब का बचन है कि जिन्हां बंदिया ने जवानी च परमात्मा नू प्यार नहीं किया बुढ़ेपे च कित्थे कर लैणगे। कोई शक नहीं कि जेड़े अंदर दे संस्कार बन जांदे ने अंदर दे ख्याल बन जांदे ने चेते रखियो कि शरीर दी चमड़ी ढल जाएगी बाहर दे अंग बिल्कुल बतबदील हो जांदे आ अंदर दे बने कोई संस्कार बंदा भावे कौमे चला जाए उत्थे फुरना काम करी जांदा वो थोड़ा छेती मुकदे जी। कहिंदे जिस बंदे ने जवानी च परमात्मा नू याद नहीं किया बुढ़ेपे च किवें कर लूगा हो ही नहीं सकता। तो गल उहने ठीक क्योंकि जो जी बिरती बनी है साई वस्त प्राप्त हुई जिसो लाया खेत जिन्हू प्यार करता उन्हें कहा कर साई सो पिरहड़ी रंग नवेला हुए। अगे फिर गुरु अमरदास जी का 60-62 साल का समा तो कर्मकांड च निकले। सानू सब नू पता है जी कि महाराज मैं पिछले दिन ही आस्ट्रेलिया से उस दिन मैं कहा सी कि गुरु अमरदास जी के जीवन नू आपां 4 हिस्सों विचार सकने। पहला हिस्सा होवे जिहड़ा 40 साल के करीब घर की किरत कार है। दूजा जिंदगी का हिस्सा 20 साल के करीब है जिहड़ा 6 महीने घर ते 6 महीने यात्रा गंगा इशनान। तीजा हिस्सा है कि गुरु अंगद साहब के चरणों विच बिखम ते करड़ी घालना घालनी। ते चौथा हिस्सा गुरु अमरदास जी का गुरु पद ते असीन होके इस मानवता का उद्धार करना। 4 हिस्सों विच ਆਪਾਂ ਸਤਿਗੁਰਾਂ ਦੇ ਜੀਵਨ ਨੂੰ ਦੇਖ ਸਕਦੇ। ਹੁਣ ਜਦੋਂ ਭਰ ਜਵਾਨੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਉਂਝ ਵੈਸੇ ਗੁਰਬਾਣੀ 40 ਸੀ ਪੁਰਮਨ ਦੀ ਜਦੋਂ ਜਵਾਨੀ ਦੇ ਦਿਨ ਨੇ ਉਦੋਂ ਕਿਰਤਕਾਰ ਕਰ ਰਹੇ ਆ ਲਗਾਤਾਰ ਤੁਰੀ ਜਾਂਦੇ ਆ। ਜਦੋਂ ਬੁਢੇਪਾ ਆਇਆ ਸ਼ਬਦ ਤੁਹਾਨੂੰ ਸਭ ਨੂੰ ਪਤਾ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਇੱਕ ਸ਼ਬਦ ਹੀ ਸੁਣਿਆ ਤੇ ਸੱਚ ਹੈ ਕਿ ਸਾਡੇ ਘਰਾਂ ਚ ਪਤਾ ਨਹੀਂ ਹੁੰਦਾ ਵੀ ਜਿਹੜਾ ਮੇਰਾ ਭਤੀਜਾ ਇਹ ਅਮਕੇ ਘਰ ਵਿਆਹ ਹੋਇਆ ਤੇ ਉਦੋਂ ਤਾਂ ਘਰ ਦੇ ਵਿੱਚ ਜਿਹੜਾ ਬਜ਼ੁਰਗ ਹੁੰਦਾ ਸੀ ਉਹਦੀ ਬਹੁਤ ਭਾਵੇਂ ਵੱਡਾ ਭਰਾ ਹੁੰਦਾ ਸੀ ਨਾ ਜੀ ਸੱਚੀ ਬਾਕੀ ਛੋਟੇ ਭਰਾ ਇਹ ਹੀ ਕਹਿੰਦੇ ਹੁੰਦੇ ਸਨ ਇਹ ਸਾਡੇ ਪਿਓਾਂ ਦੀ ਥਾਂ ਹੈ ਇਹ ਸਾਡੇ ਬਾਪ ਦੀ ਥਾਂ। ਅੱਜ ਨਹੀਂ ਉਹ ਸਮਾਂ ਰਿਹਾ ਇਹ ਕਿਉਂਕਿ ਹਾਲਾਤ ਇਹੋ ਜਿਹਾ ਹੋ ਚੁੱਕਿਆ ਸਮਾਜ ਦੇ। ਪਰ ਜਦੇ ਪ੍ਰੀਤ ਦਾ ਸਮਾਂ ਨਹੀਂ ਆਇਆ ਭਤੀਜਾ ਵਿਆਹ ਹੋਇਆ ਘਰ ਨੂੰ ਆਈ ਹੈ ਬੀਬੀ ਅਮਰੋ ਜੀ ਗੁਰੂ ਅੰਗਦ ਸਾਹਿਬ ਜੀ ਦੀ ਬੇਟੀ ਤੇ ਅੰਮ੍ਰਿਤ ਵੇਲੇ ਰੋਜ਼ ਨਿਤਨੇਮ ਤੋਂ ਬਿਨਾਂ ਸ਼ਬਦ ਬਹੁਤ ਪੜ੍ਹਦੀ ਪਿਛਲੇ ਸਾਲ ਸ਼ਾਇਦ ਕਿਹਾ ਕਿਉਂਕਿ ਉਹ ਨਿਤਨੇਮ ਦਾ ਤੇ ਹਿੱਸਾ ਹੀ ਨਹੀਂ ਕਰਨੀ ਕਾਗਦ ਮਨ ਮਸਵਾਣੀ। ਉਸ ਵਾਸਤੇ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਵੀ ਪੜ੍ਹਿਆ ਜਾਂਦਾ ਸੀ ਪਰ ਉਹ ਸ਼ਬਦ ਕਿ ਜਦੋਂ ਵਿਆਹ ਕੇ ਆਈ ਸੱਸ ਨੇ ਜਾਂ ਇੱਕੋ ਵਿਹੜਾ ਇਹ ਗੱਲ ਨਹੀਂ ਕੀਤੀ ਵੀ ਸਾਡੀ ਨੂੰਹ ਤਾਂ ਗੁਰੂ ਅੰਗਦ ਸਾਹਿਬ ਦੀ ਬੇਟੀ ਹੈ ਤਾਂ ਬਾਣੀ ਪੜ੍ਹਦੀ ਹੈ। ਨਹੀਂ ਅਜੇ ਸਮਾਂ ਨਹੀਂ ਆਇਆ ਪਿਆਰ
ਉਹਦੀ ਬਖਸ਼ਿਸ਼ ਹੈ। ਜਦੋਂ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਸੁਣਿਆ, ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਗਏ, ਤੇ ਸੱਚ ਹੈ ਕਿ ਜਿਹੜਾ ਜੋਬਨ ਵਿੱਚ ਪਿਆਰ ਪੈਦਾ ਹੋਣਾ ਸੀ ਉਹ ਬੁਢੇਪੇ ਚ ਹੋ ਗਿਆ। ਫਿਰ ਉਹਨਾਂ ਨਾਲ ਕਹਿ ਦਿੱਤਾ ਵੀ ਬਾਬਾ ਜੀ ਠੀਕ ਕਹਿ ਰਹੇ ਆ, ਕਿਉਂਕਿ ਜਵਾਨੀ ਚ ਹੁਣ ਚੌਂਕੜਾ ਜਿਹੜਾ ਵੱਜਦਾ ਬਜ਼ੁਰਗ ਮੈਂ ਬਖਸ਼ ਦਿਓ, ਆਪਾਂ ਬੁਢੇਪੇ ਚ ਵੱਜਦਾ ਪਿਆ ਜੀ, ਜਿਹੜੀ ਆਵਾਜ਼ ਜਵਾਨੀ ਚ ਗਲੇ ਨਿਕਲਦੀ ਹੈ ਬੁਢੇਪੇ ਚ ਕਿੱਥੇ ਨਿਕਲਣੀ। ਗੁਰੂ ਸਾਹਿਬ ਨੇ ਤਾਂ ਬਾਣੀ ਕਿਹਾ, ਮੈਨੂੰ ਨੀਰ ਬਹਿ ਤਨ ਕੀਨਾ ਭੈ ਕੇਸ ਦੁਦਵਾਨੀ, ਰੁਦਾ ਕੰਠ ਸ਼ਬਦ ਨੇ ਉਚਰਿਆ ਅਬ ਕਿਆ ਕਰੇ ਪੁਰਾਣੀ। ਬੁਢੇਪੇ ਦੀ ਤਰਸਯੋਗ ਹਾਲਤ ਨੂੰ ਬਾਣੀ ਵਿਚ ਕਿ ਸਾਰੇ ਭਗਤਾਂ ਨੇ ਗੁਰੂ ਸਾਹਿਬਾਂ ਨੇ ਕਿਹਾ। ਉੱਥੇ ਸਤਿਗੁਰਾਂ ਨੇ ਉਸ ਉਮਰ ਵਿਚ ਜਦੋਂ ਮੁਹੱਬਤ ਬਣ ਗਈ ਤੇ ਗੁਰੂ ਪਦ ਤੇ ਅਸੀਨ ਹੋ ਕੇ ਉਹਨਾਂ ਕਿਹਾ, ਹਾਂ ਜਵਾਨੀ ਸੰਭਾਲੋ ਪਰ ਤੁਸੀਂ ਬਾਬਾ ਜੀ ਕਹਿ ਰਹੇ ਨੇ ਕਿ ਉਹਦੇ ਨਾਲ ਪਿਆਰ ਕਰੋ। ਕਹਿਣ ਲੱਗੇ, ਨਹੀਂ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗ ਗਈ। ਆਪਣੇ ਆਪ ਪਿਆਰ ਲੱਗ ਜੂਗਾ ਜੀ, ਖਿੱਚ ਨਾ ਲੱਗ ਜੂਗਾ, ਆਪਣਾ ਲਾਇਆ ਪਿਰਮ ਨਾ ਲੱਗੀ। ਜੇ ਲੋਚਿਆ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਵੇ ਗੁਰੂ ਜੀ ਮੈਂ ਫਿਰ ਬੇਨਤੀ ਸੁਣਿਓ, ਇਹ ਪ੍ਰੀਤ ਵੀ ਉਹਦੀ ਦਾਤ ਹੈ, ਲਾਗੀ ਪ੍ਰੀਤ ਸੁਜਾਨ ਸਿਉ। ਮੈਂ ਫਿਰ ਬੇਨਤੀ ਕਰਾਂਗਾ, ਜਿਸ ਹਿਰਦੇ ਵਿਚ ਵੀ ਪ੍ਰੀਤ ਪੈਦਾ ਹੋ ਜਾਏ ਉਸ ਪ੍ਰੀਤ ਨੂੰ ਸ਼ੁਕਰ ਵਿਚ ਲੈ ਕੇ ਜਾਏ, ਦਾਤੇ ਵੱਲ ਲੈ ਕੇ ਜਾਏ, ਉਹਨੂੰ ਆਪਣੀ ਸਾਧ ਨਾਲ ਮਨਾ ਤੂੰ ਨਾ ਜੋੜ। ਮਹਾਰਾਜ ਕਹਿੰਦੇ ਇਹ ਪਿਆਰ ਦਾ ਪਿਆਲਾ, ਇਹ ਪ੍ਰੇਮ ਦੀ ਪ੍ਰੀਤ, ਜਿਸ ਉੱਤੇ ਉਹਦੀ ਕਿਰਪਾ ਹੋ ਜਾਏ ਉਹਨੂੰ ਹੀ ਮਿਲਦੀ ਹੈ। ਪਹਿਲੀ ਮੈਂ ਬੇਨਤੀ ਕੀਤੀ ਪਿਆਰ ਉਹਦੇ ਨਾਲ ਲੱਗ ਜਾਣਾ, ਉਂਝ ਪ੍ਰੀਤਾਂ ਬਹੁਤ ਨੇ ਜੀ। ਗੁਰਬਾਣੀ ਚ ਇੱਕ ਸ਼ਬਦ ਹੁੰਦਾ ਹੈ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਗੁਰੀਆ ਸ਼ਬਦ ਆਇਆ ਬਾਣੀ ਚ। ਇੱਕ ਹੋਰ ਹੁੰਦਾ, ਗੁਰੂ ਮੁਖ ਦੇਖ ਗਰੂ, ਗਰੂ ਦਾ ਅਰਥ ਵੱਡਾ। ਪ੍ਰੀਤ ਪ੍ਰੀਤ ਗੁਰੀਆ, ਫਿਰ ਬੇਨਤੀ, ਗੁਰੀਆ ਦਾ ਅਰਥ ਵੱਡਾ। ਪ੍ਰੀਤਾਂ ਬਹੁਤ ਨੇ, ਮਾਂ ਪੁੱਤ ਦਾ ਪਿਆਰ, ਪਤੀ ਪਤਨੀ ਦਾ ਪਿਆਰ, ਮਿੱਤਰ ਦਾ ਪਿਆਰ, ਪਿਓ ਪੁੱਤ ਦਾ ਪਿਆਰ, ਬਹੁਤ ਤਰ੍ਹਾਂ ਦੀ ਪ੍ਰੀਤ ਹੈ। ਪਰ ਸਾਰੀਆਂ ਪ੍ਰੀਤਾਂ ਵਿੱਚੋਂ ਉੱਚੀ ਸ੍ਰੇਸ਼ ਤੇ ਵੱਡੀ ਪ੍ਰੀਤ ਹੈ ਜਿਹਦਾ ਕਰਤਾਰ ਨਾਲ ਪਿਆਰ ਬਣ ਜਾਏ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਮਨ ਨੂੰ ਮੋਹਣ ਵਾਲੇ ਕਰਤੇ ਪੁਰਖ ਵਾਹਿਗੁਰੂ ਨਾਲ ਜੀ ਦੀ ਪ੍ਰੀਤ ਬਣ ਜਾਏ। ਇੱਥੇ ਪਹਿਲੀ ਬੇਨਤੀ ਤਾਂ ਹੈ ਕਿ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ।

ਮਨ ਨਹੀਂ ਬਦਲਦਾ, ਕੁਛ ਵੀ ਨਹੀਂ। ਸਤਿਗੁਰਾਂ ਨੇ ਭਾਵੇਂ ਜੋਗੀ ਨੂੰ ਕਿਹਾ, ਤੇ ਮੈਨੂੰ ਕਈ ਵਾਰੀ ਲੱਗਦਾ ਜਦੋਂ ਬਾਹਰ ਆ ਵੇਖੀਦਾ ਨਾ ਸਾਰਾ ਵਰਤਾਰਾ, ਤੇ ਤੁਕ ਫਿਰ ਮੈਨੂੰ ਆ ਯਾਦ ਆ ਜਾਂਦੀ ਵੀ ਇਕੱਲੇ ਜੋਗੀ ਨੂੰ ਕਈ, ਸਾਨੂੰ ਵੀ ਕਈ, ਕਿ ਪੂੰਵਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ। ਉਹ ਵਿਚਾਰਾ ਅਪਦਾ ਦਾ ਮਾਰਿਆ, ਘਰ ਦੇ ਕਲੇਸ਼ ਤੋਂ ਚੱਲਿਆ ਪਿਆ, ਜ਼ਿੰਮੇਵਾਰੀਆਂ ਤੋਂ ਭਜਦਾ, ਤੇ ਆਪਾਂ ਵੀ ਤਾਂ ਅਪਦਾ ਦੇ ਮਾਰੇ ਆਏ ਨਾ। ਇਹਨੂੰ ਥੋੜੇ ਜਿਹੇ ਇਸ ਮੁਖੀ ਅਰਥ ਕਰਕੇ ਦੇਖੋ ਕਿ ਪੂੰਵਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਸੋਡ ਪ੍ਰਦੇਸਾਂ ਤਾਂ ਆਇਆ, ਘਰ ਨਹੀਂ ਆਇਆ ਜੀ, ਪੈਲੀ ਉੱਥੇ ਰਹਿ ਗਈ, ਮਕਾਨ ਉੱਥੇ ਰਹਿ ਗਿਆ, ਬਜ਼ੁਰਗ ਉੱਥੇ ਰਹਿ ਗਏ, ਨਾਲ ਪਤਾ ਕੀ ਲੈ ਕੇ ਆਇਆ, ਜਿਹੜੇ ਅੰਦਰ ਉੱਥੇ ਅੱਗ ਲਾਉਂਦੇ ਸਨ ਇੱਥੇ ਲਾਈ ਬੈਠੇ। ਸਮਾਂ ਬਦਲਣ, ਮਨ ਬਦਲਣ ਨਾਲ ਦੁਨੀਆਂ ਬਦਲਦੀ ਹੈ ਜੀ। ਸਤਿਗੁਰਾਂ ਨੇ ਬਚਨ ਕੀਤਾ, ਦੇਸ਼ ਛੋੜ ਪਰਦੇਸਾਂ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ। ਹੁਣ ਬੇਨਤੀ ਹੈ, ਇੱਕ ਪਾਸੇ ਨੇ ਪਿਆਰ ਵਾਲੇ, ਦੂਜੇ ਪਾਸੇ ਨਿੰਦਕ ਨੇ, ਐਨਰਜੀ ਦੋਨਾਂ ਦੀ ਚੱਲਦੀ ਹੈ ਜੀ। ਮੈਂ ਤਾਂ ਹੈਰਾਨ ਹੁੰਦਾ ਕਿ ਦੋ ਪਿਆਰ ਵਾਲਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਅਸੀਂ ਪੜ੍ਹਦੇ ਹਾਂ ਜੀ, ਤੇ ਆਦਿ ਕਾਲ ਤੋਂ ਇਹ ਸਮਝੀਏ ਜੇ ਆਪਾਂ ਰੌਲਾ ਪਾਉਣ ਲੱਗ ਪਏ ਨਾ ਸਾਰੇ ਜੀ, ਆਹ ਸਭ ਠੀਕ ਹੋ ਜਾਏ, ਆਹ ਸਭ ਠੀਕ ਹੋ ਜਾਏ। ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਰੱਬ ਦੀ ਰਚਨਾ ਵਿੱਚ ਹਨੇਰਾ ਵੀ ਰਹਿਣਾ ਹੈ ਤੇ ਚਾਨਣ ਵੀ ਰਹਿਣਾ ਹੈ। ਸਭ ਠੀਕ ਨਾ ਸੀ ਪਹਿਲਾਂ, ਨਾ ਹੁਣ ਹੈ, ਨਾ ਅੱਗੇ ਰਹੇਗਾ। ਇਹ ਨਾ ਕਿਉਂ ਵੀ ਮੈਂ ਨੈਗੇਟਿਵ ਢੇਂਦੀ ਗੱਲ ਦੀ ਗੱਲ ਕਰ ਰਿਹਾ। ਅਸੀਂ ਜਦੋਂ ਬਾਣੀ ਰੋਜ਼ ਜਾਪ ਸਾਹਿਬ ਤੁਸੀਂ ਪੜ੍ਹਦੇ ਹੋ, ਨਮੋ ਅੰਧਕਾਰੇ, ਅੰਧਕਾਰ ਨੂੰ ਕਿਤੇ ਉਹਦੀ ਹੋਂਦ ਨੂੰ ਮੁਕਾ ਸਕਦੇ ਹਾਂ? ਜੇ ਨਮੋ ਤੇਜ ਤੇਜਿਆ ਹੈ, ਨਮੋ ਅੰਧਕਾਰੇ ਵੀ ਹੈ। ਜੇ ਕਰੁਣਾਲਿਆ ਹੈ, ਅਰਕਾਲਿਆ ਵੀ ਹੈ। ਤੇ ਇੱਕ ਪਾਸ ਇਹ ਵੀ ਹੈ, ਨਮੋ ਨਿਤ ਨਾਰਾਇਣੇ ਕਰੂਰ ਕਰਮੇ। ਇਹ ਦੋਨੋਂ ਪੱਖ ਬਾਣੀ ਸਾਨੂੰ ਦੇਖਣ ਨੂੰ ਮਿਲਣਗੇ। ਸਤਿਗੁਰਾਂ ਨੇ ਉਹ ਜਿਹੜਾ ਸ਼ਬਦ ਆਪ ਰੋਜ਼ ਪੜ੍ਹਦੇ ਹੋ, ਇੱਕ ਪਾਸੇ ਪਿਆਰ ਵਾਲਾ, ਦੂਜੇ ਪਾਸੇ ਮੂਰਖਾਂ ਦਾ ਟੋਲਾ, ਪਰ ਮਹਾਰਾਜ ਕਹਿੰਦੇ ਜਿੱਤ ਦਾ ਅਖੀਰ ਤੇ ਪਿਆਰ ਵਾਲਾ ਹੈ। ਉਹ ਬਚਨ ਜੀ ਹਰ ਯੁਗ ਯੁਗ ਭਗਤ ਉਪਾਇਆ, ਇਹ ਕੀ ਹੈ ਜੀ? ਇੱਕ ਦੀ ਕਰਤਾਰ ਨਾਲ ਸੁਜਾਨ ਨਾਲ ਪ੍ਰੀਤ ਬਣ ਗਈ, ਪ੍ਰਹਿਲਾਦ ਜੀ ਦੀ ਕਰਤਾਰ ਨਾਲ ਸੁਜਾਨ ਨਾਲ ਪ੍ਰੀਤ ਬਣ ਗਈ, ਤੇ ਮੂਰਖਾਂ ਦਾ ਟੋਲਾ ਉਹਨੂੰ ਰੋਕਣ ਤੇ ਤੁਲਿਆ ਹੋਇਆ। ਜੇ ਆਪਾਂ ਇਹਦੇ ਅਰਥ ਨੂੰ ਕਰ ਲਈਏ ਕਿ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਇੱਥੇ ਬੇਨਤੀ ਹੈ ਜੀ, ਇੱਕ ਪਾਸੇ ਵਾਹਿਗੁਰੂ ਜੀ ਦੀ ਪ੍ਰੀਤ ਹੈ, ਦੂਜੇ ਪਾਸੇ ਸੰਸਾਰ ਦੀ ਹੈ। ਹੁਣ ਰੋਕਣ ਵਾਲੇ ਜਿੱਤਣਗੇ ਕਿ ਚੱਲਣ ਵਾਲਾ ਜਿੱਤੇਗਾ? ਉਹੀ ਸਮਾਜ ਬਖਸ਼ਦਾ ਕਿਸੇ ਨੂੰ ਨਹੀਂ। ਮਹਾਰਾਜ ਦੀ ਬਾਣੀ ਚ ਆ ਇੱਕ ਬਚਨ ਹੋਰ ਜੀ, ਆਪਾਂ ਕਈ ਵਾਰੀ ਕਹਿੰਦੇ ਵੀ ਜਵਾਬ ਦਿਓ ਇਹਦਾ, ਇਹਨੂੰ ਰਿਐਕਟ ਕਰੋ, ਇਹਦਾ ਉੱਤਰ ਦਿਓ। ਕੁਛ ਬੰਦੇ ਤਾਂ ਸਮਾਜ ਵਿੱਚ ਰੱਬ ਨੇ ਇਹੋ ਜਿਹੇ ਪੈਦਾ ਕਰ ਦਿੱਤੇ ਆ ਕਿ ਜਿਨ੍ਹਾਂ ਦੀ ਡਿਊਟੀ ਇਹ ਲੱਗੀ ਹੈ ਵੀ ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਜ਼ਿਬਤ ਨਹੀਂ ਕਰਨੀ, ਜਿਹੜਾ ਮਿਲ ਜਾਓ ਤਾਂ ਰਗੜਾ ਦੇਈ ਜਾਣਾ। ਇਸ ਤਰ੍ਹਾਂ ਹੈ ਨਾ ਜੀ, ਤੁਸੀਂ ਕਿਤੇ ਵੀ ਚਲੇ ਜਾਓ ਹਰ ਥਾਂ ਤੇ ਮਿਲਣਗੇ। ਇਹ ਪ੍ਰਮਾਤਮਾ ਦੇ ਇਹੋ ਜਿਹੀ ਖੇਡ ਰਚੀ ਹੋਈ, ਕਿਸੇ ਦੇ ਵੀ ਹੱਕ ਚ ਨਹੀਂ ਹੋਣਗੇ ਉਹ, ਚੰਗੇ ਦਾ ਵੀ ਵਿਰੋਧ, ਮੰਦੇ ਦਾ ਵੀ ਵਿਰੋਧ। ਤੇ ਬਾਬਾ ਨਾਨਕ ਸਤਿਗੁਰਾਂ ਨੂੰ ਪੁੱਛਿਆ ਵੀ ਜਵਾਬ ਦੀ ਹਰ ਗੱਲ ਦਾ, ਸਤਿਗੁਰਾਂ ਨੂੰ ਉੱਤਰ ਦਿੱਤਾ, ਕਹਿਣ ਲੱਗੇ ਜੇ ਮੈਂ ਚੁੱਪ ਕਰ ਜਾਂਦਾ ਤੇ ਮੈਨੂੰ ਮੂਰਖ ਕਹਿ ਕੇ ਕਹਿੰਦੇ ਕਰਾ ਤਾਂ ਚੁੱਪ ਨਾ, ਤੁਸੀਂ ਦੁੱਖ ਪੜ੍ਹਨੇ। ਜੇ ਕਹਿੰਦੇ ਨੇ ਮੈਂ ਹਰ ਵੇਲੇ ਇਹਨਾਂ ਦੇ ਸਵਾਲਾਂ ਦਾ ਉੱਤਰ ਦਿਆਂ ਹਰ ਥਾਂ ਦੇ, ਹੁਣ ਸਾਡੇ ਕਈਆਂ ਬੰਦਿਆਂ ਦਾ ਸੁਭਾਅ ਹੈ ਜੀ, ਮਾੜੀ ਜਿਹੀ ਗੱਲ ਹੁੰਦੀ ਉਹ ਫਟਾਫਟ ਕੈਮਰੇ ਅੱਗੇ ਚਲੇ ਜਾਂਦੇ, ਹਾਂਜੀ ਮੈਂ ਇਸ ਚੀਜ਼ ਦਾ ਉੱਤਰ ਦਿਆਂਗਾ ਜੀ, ਇਹਦਾ ਜਵਾਬ ਠੋਕਵਾਂ ਦਿੱਤਾ। ਤੇ ਉਹ ਪੈਸੇ ਕਮਾਉਣ ਵਾਲੇ ਫਿਰ ਇਹੋ ਜਿਹਾ ਲਾਉਂਦੇ ਨੇ, ਉੱਤੇ ਅੱਖਰ ਲਾਉਂਦੇ ਆ ਵੀ ਬੰਦਾ ਸਮਝਦਾ ਵੀ ਸਾਰੀ ਦੁਨੀਆਂ ਇਹਨੇ ਖਤਮ ਕਰ ਦੇਣੀ, ਅੱਜ ਵਿੱਚੋਂ ਨਿਕਲਦਾ ਕੁਛ ਵੀ। ਮੈਂ ਸਿਰਫ ਤੁਹਾਨੂੰ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ ਕਿ ਇੱਕੋ ਦਮ ਮੈਂ ਇਹਦਾ ਜਵਾਬ ਦਿਆਂਗਾ, ਇਹਦਾ ਜਵਾਬ ਦਿਆਂਗਾ। ਗੁਰੂ ਸਾਹਿਬ ਕਹਿੰਦੇ ਨਹੀਂ, ਮਸਟ ਕਰੂ ਮੂਰਖ ਜਗ ਕਹੀਆ। ਜੇ ਮੈਂ ਗੱਲ ਸੁਣ ਕੇ, ਇੱਥੇ ਮਸਟ ਦਾ ਅਰਥ ਕੇਵਲ ਜ਼ਬਾਨ ਦੀ ਚੁੱਪ ਨਹੀਂ, ਇਹਦਾ ਅਰਥ ਗੁਰਮੁਖਾਂ ਕੀਤਾ ਚੁੱਪ ਕਰਕੇ ਮੈਂ ਕਰਤਾਰ ਦਾ ਚਿੰਤਨ ਕਰਨਾ। ਜੇ ਤਾਂ ਆਪਾਂ ਸੁਣ ਕੇ ਕਲਪੀ ਗਏ, ਸੱਚੀ ਬੇਨਤੀ ਹੈ, ਜੇ ਉਹਦੀ ਗੱਲ ਨੇ ਅਸਰ ਕੀਤਾ, ਨਿਤਨੇਮ ਛਡਾ ਦਿੱਤਾ, ਸਿਮਰਨ ਛਡਾ ਦਿੱਤਾ, ਸੇਵਾ ਛਡਾ ਦਿੱਤੀ, ਸਮਝੋ ਉਹ ਐਨਰਜੀ ਜਿੱਤ ਗਈ। ਜੇ ਉਹਨੂੰ ਸੁਣਨ ਤੋਂ ਬਾਅਦ

रात जाग के सारी रात गुरु की बाणी पढ़ी, फिर चेते रखियो वो एनर्जी हार गई, गुरु की प्रीति जित गई। ये तो जंग है जी, ये चलती रहनी है। गुरु साहब वचन कर रहे कि वचन है, मस्त करो मूर्ख जग कही। मैं एक बार क्या सी 97-98 जो मस्कीन साहब आते सन, तुसी बैठे हो जे वाहगुरु की कृपा नो शरीर जिन्ना देखे किन्ना सबर संतोख हो, वेखो थां नू बड़ा भाग लगा जी, क्योंकि रोड से मैनू पता सी बाथरूम एक हुंदा सी जी, है 10-10, 15-15 जने मस्कीन साहब जी भी कतार च लगे होंगे सन। फ्री माउंट की एक गल है, तो मैं शायद अगे भी शेयर की तुहानू, मेरे मन च एक दिन आया उत्थे जिहड़ा कमरा है ना लंगर पुराने लंगर दे नाल जिथे डॉक्टर साहब बैठते होंगे सन जी, उत्थे फ्री माउंट ते मस्कीन साहब का आसन उत्थी हुंदा सी जी। ते मैं सवेर की कथा करनी और ना शाम की करनी, असी कट्ठे तुहानू पता कथा करते रहे, पर कदी उन्होंने स्टेज के उत्ते किसी की गल कथा वच कदी कटदिया नहीं देखिया, कदी नहीं देखिया। चलो मैं तुहानू एक गल दी दसन लगा दिल की। मेरे मन च आया, मैं महाराज जी विच बैठिया, मेरे मन च आया मैं ना मस्कीन साहब दे ना चरण कुटांगा। अच्छा जदों मैं गया कमरे च ते ओ कुर्सी ते बैठे सन, ते मैं उन्होंने सच्ची मुची पिंडियां जिहड़ियां कुटन लग पिया। पहला उन्हें ना कीती, मैं कहने मैं तुहाडा बच्चा हाँ जी, ते कुटद्या कुटद्या वो चुप सन, बोल के इन्ने शब्द कह कहने कथा सोहनी कर दे। एक शब्द है क्या, मैं क्या जी मैं थोड़े तो कुछ पूछना चाहना, कहने दसो। मैं जी मैनू कोई सिख मत दियो, ही मैं शब्द वरते सिख में शब्द ही सन, सिख मत दियो। उन्होंने एको शब्द कहा, कभी भी कथा दे विच किसे नू रिएक्ट नहीं करना। बड़ी गल कमाल दी कही, कभी भी कथा च अपने हुंदे अपमान की अग संगत को नहीं सटनी। अगली गल जो दो शब्दों उन्हें कहा भी हर थां ते जवाब नहीं देना, पर एक गल पक्की रखियो, जे कोई कहिंदा है ते नुक्स है उन्हूं कल्लियां बैठ के सुधारन दा यतन करना है, ये नहीं कि ढीठ बन जाना है। दूजी गल उन्हें की कहने, अक्सर असी की कर रहे हां उदो अजे शुरू नहीं से ना काम, कहने असी आप कल्पे हुए हां जेड़े बंदे 8-8, 10-10 घंटे काम करके बेचारे अपने बिजनेस तो परिवार तो कई तरह के ये दुख सुख का कलेश नाल लेके आते हैं, जे आप स्टेज विच भी उन्होंने झोली च कलेश पा देने साडी कथा का की फायदा है। मैं सच्ची मैं तुहानू दसा, मैं उबाला तो आ जाता कई बार, पर मस्कीन साहब का वह वचन चेते आ जाता। देखो इतने शब्द गुरु साहब ने कहा, अजान लोग रोक रहे, महाराज ने कहा कि जे बोलना वा मस्ट करो मूर्ख जग कही, कहने चुप करा दिता, अदक बकू तेरी लिव रही आ वाहिगुरु। कहने मैं हर थां ते बकू दर्द बोलना, हर थां ते बोल बोल के बोल बोल के उत्तर देंगा। नहीं प्यारियो महाराज कहने जदों फिर ज्यादा बोलन लग पईए चुप दे सिमरन विच रस फिका पै जांदा है। सतगुरु कहने कबीर लागी प्रीत सुजान स्यों, हुण कबीर साहब की प्रीत किन्नी सी। एक होर बेनती जी, चलो असी काफी गल्लां करने हैं जी, इस तरह नहीं इस तरह करना चाहिए, मर्यादा के रूप में भी आ जाने। मैं तो एको बेनती करांगा, अज भी सतगुरां की बाणी पढ़दे हां, जिस चीज नाल जिस बंदे नाल जिस काम नाल करतार की बंदगी भुले तो अंदर का प्यार घट जाए, मेरा ख्याल तो पिछे हट जाना चाहिए। एक वचन है, जालों ऐसी रीत, बड़ा वड्डा शब्द कहता सतगुरां ने जी। रीत दा अर्थ मर्यादा है, रीत दा अर्थ बाबा साहब ने भी शब्द वरत्या रीत, फरीदा बेनवाजा कुत्या ए ना भली रीत, रीत दा अर्थ तेरी मर्यादा चंगी नहीं। मैं तां कह सकी शब्द जालों ऐसी रीत, उस मर्यादा नू उस रीत नू उस जीवन जीन दे ढंग नू अग ला के साड़ दिया, जित मैं प्यारा विसर है, जिस गम विचो जिस काम चो मैनू प्यारा वाहगुरु भुल जाए, जित मैं प्यारा विसरै नानक साई भली प्रीत जित साहब सेती पत रहे। जे परमात्मा प्यार है, महाराज कहने पहली गल प्रीत लग गई, कबीर साहब की तो इन्नी लग गई जी। वह बड़े सोहने उत्तर देंदे अपने आप, मैं क्या भी वह
तसली करा दें बंदे दी कबीर साहब जी महाराज उन्हें जो प्रीत लगी पुछया किन्नी कु प्यार किन्नी कु प्रीत उन्होंने जिहड़ा प्रमाण दिता आप सारे जानने खां अक्सर गुरागी सिंह शब्द पढ़ते कि करवट भला ना करवट तेरी लागी प्रीत सजान सो करवट आरा जेड़ा है वह सिर ते चल जाए तो दुख सह लांगे पर जे किते तेरा प्यार घट गया ने ये आरे तो भी भैड़ी मुसीबत है करवट भला ना करवट तेरी ला गले सुन बेनती मेरी खौ वारी मुख फेर प्यारे करवट दे मोको काहे को मारे पिठ करवट दस ना मेरा मुंह ना कमा ली पिछ ना कर दी करवट दे मोको काहे को मारे जो तन चीरे अंग ना मोरू तेरे नाल प्यार पै गया जे कोई मेरे तन नू टुकड़े करे चीरे मैं अपना हाथ पिछे नहीं करांगा पिंड परे तो प्रीत न तोरू मैं तेरे नाल प्यार नहीं तोड़ांगा सतगुरु कह रहे ने कि उस सुजान नाल करते पुरख वाहगुरु जी नाल प्रीत लग गई प्यार लग गया ते मैं फिर बेनती करा कि जदों ये समस्या आउंदियां ने उदों अरदासें कीतियां जा सकदियां भाई साहब दा एक बार बोल मैं सांझा कीता सी दरवेश समझाउण दा तरीका ही हुंदा जी कोई बंदा सफर ते चलिया सी ते समाज से भी बनिया वो जो तो थोड़ा तुर के गया तो कहिंदा भी इन्ने लोग लंघे किसी नूं पता नहीं राह च इन्ने कंडे खिल रहे आ वह वापस आ गया दूजे दिन उन्हें झाड़ू लै लिया जी लोगों पूछा भी तू तो जाना सी दूर ते आ गए वह कहिंदा मैं इस करके आया वा जिहड़े कंडे ने मैं सारे साफ करने ने यह चुभदे ने जान नहीं देंदे अगे तुरन नहीं देंदे वह आया जी उन्हें फटाफट जी अगे अगे कंडे साफ करी जाए तो जो पिछली झाती मारी कंडे होर डिगे वह बेचारा अगले साफ करे पिछे होर पिछले साफ करे अगे होर वह अखीर से थक गया सियाने लंघ दिया क्या भी तेन रोज बहने किन्ने दिन हो गए ये की करना है कभी अगे झाड़ू कद कहना मैं कंडे साफ करना यात्रा से जाना सी चुभते ने कहना काका मेरी गल सुन इना कोई नहीं साफ होना जिथे जाएगा इन्हें खिलते रहना तू यात्रा करनी जुत्ती करड़ी पा के तुर मैं आपनूं बेनती करा इनू सतगुरु की बाणी थोड़ा देखो एक शब्द होर आप सलोक लईए गलीए चिक्कड़ दूर कर नाल प्यारे नेह चला तो भिजै कंबली रहा तो टुटे नेहुण आ की वरजा लोग अजान दे अर्थ कले मैं बार मुखी नहीं करने जी संत संपूर्ण सिंह पीएचडी जदों अर्थ कर लगे दे मैंने चंगे लगे अज वो कहिंदे आ कि गलीए चिक्कड़ आप वैसे अर्थ किए सन दूर कर नाल प्यारे नेखो चला तो भिजै कंबली राह तो टुटे नेखो गलिया च चिक्कड़ है मीह बड़ा पैंदा पे बार मुखी अर्थ ही ने जी कि गलिया में चिक्कड़ है प्यारे नाल प्यार है मीह पै रहा है तो कंबली जड़ी वह भिज गई है जे रहना तो प्यार टुटद उन्होंने जेडे बारिश के अर्थ किए मैं अर्थ करता हूं दसा लोक लाज का मीह उन्होंने पता अर्थ की किते कह लगे ऐस जन्म दे बने कोई भैरे संस्कार का मीह पै रहा अंदर संस्कार बने को जा मन को जो पुरने बनाता वह बारिश हो रही है उन्होंने अपना ख्याल है कि वह संस्कार जेडे ने भैड़े संस्कार का मीह पै रहा है उस मीह ने चिक्कड़ बना दिता मीह पैगा तो चिक्कड़ बनना है ना उस संस्कार का मीह पैंदा अंदर ते आ जड़ियां गलियां ने अखां कन्न नक ये जेडे मोरियां रब ने खोलिया ने सारिया वाशना दे चिक्कड़ दा भरिया पई ने घर की तंग कर दया ने देखो बड़ी वड्डी अंदर की लड़ाई मैं बेनती की बाहर से बंदा इग्नोर कर सकता चलो छड्डो जी मैं इस बंदे नूं मिलना ही नहीं मैं इहदे पिंड नहीं जाना पर आ जिहड़ी अंदर की लड़ाई है इहनूं इग्नोर किवें करेगा रहना तो मन ही है ना वह कहिंदे माड़े संस्कारां दा मीह पै रहा है सारियां गलियां जिहड़ियां ने नक कन्न सब कुछ चिक्कड़ नाल भरे पए ने चिक्कड़ नाल भरे दा अर्थ है कि अंदर माड़े संस्कारां दा मीह पैंदा है मन फुरने बनांदा पिया है अखर सुखमनी साहब नूं देखदे पए ने ते इस अखरां दे चिक्कड़ ने जो गलियां ने जिहड़ा कितें चिक्कड़ पहला वेख्या बाजार च वह अंदर चेते आई जांदा उह तुरन नहीं देंदा पिया
ਮਾੜੇ ਸੰਸਕਾਰਾਂ ਦਾ ਚਿੱਕਰ ਕਹਿ ਗਲੀਆਂ ਜਿਹੜੀਆਂ ਨੇ ਇਹ ਮੀਂਹ ਕਹਿ ਗਲੀਆਂ ਚਿੱਕਰ ਨਾਲ ਭਰੀਆਂ ਨੇ ਤੇ ਹੋਇਆ ਕੀ ਆਹ ਜਿਹੜੀ ਤਨ ਰੂਪੀ ਕੰਬਲੀ ਕਹਿ ਇਹ ਭਿੱਜ ਗਈ ਹੈ ਇਹ ਵਾਸ਼ਨਾ ਨਾਲ ਗਲੀਏ ਚਿੱਕੜ ਦੂਰ ਕਰਨ ਨਾਲ ਪਿਆਰੇ ਨੇ ਕੋ ਚੱਲਾ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਹੁਣ ਕਹਿੰਦੇ ਇਹ ਲੜਾਈ ਏ ਹੁਣ ਅਗਲਾ ਬਚਨ ਕੀਤਾ ਹੁਣ ਕਹਿੰਦੇ ਜੇ ਤਾਂ ਇਹਨਾਂ ਵੱਲ ਧਿਆਨ ਦੇ ਕੇ ਉੱਠ ਪਵਾਂ ਇਹ ਜਿੱਤ ਗਏ ਮੈਂ ਹਾਰ ਗਿਆ ਉਹਨਾਂ ਕਹਿੰਦੇ ਨਹੀਂ ਨਹੀਂ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੋ ਜਾਏ ਮਿਲਾ ਤਿੰਨ ਸੁਜਨ ਸਜਣਾ ਟੁੱਟੋ ਨਾ ਹੀ ਨੇਕੋ ਮੇਰਾ ਪਿਆਰ ਨਾ ਟੁੱਟੇ ਇੱਕ ਹੋਰ ਅੱਜ ਮੈਂ ਬੇਨਤੀ ਕਰਨੀ ਹੈ ਕਈ ਸਾਲ ਮੈਂ ਇੱਕ ਅਰਥ ਕਰਦਾ ਰਿਹਾ ਜੀ ਉਹ ਵੀ ਠੀਕ ਨੇ ਪੱਬਰ ਤੂੰ ਹਰਿਆਵਲਾ ਹਾਂਜੀ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਭੰਗ ਸਲੋਕ ਵਾਰਾਂ ਤੇ ਵਧੀਕ ਮੇਰਾ ਖਿਆਲ ਅਸੀਂ ਇਹ ਕਥਾ ਕਰ ਚੁੱਕੇ ਹਾਂ ਇੱਥੇ ਵੈਸੇ ਸਲੋਕ ਵਾਰਾਂ ਤੇ ਵਧੀਕ ਕੀਤੀ ਸੀ ਪੱਬਰ ਦੇ ਅਰਥ ਇਹ ਤਕਰੀਬਨ ਸਿੰਘ ਸਭਾ ਸ਼੍ਰੇਣੀ ਚ ਜਿਹੜੇ ਵਿਦਵਾਨ ਹੁੰਦੇ ਆ ਉਹਨਾਂ ਨੇ ਪੱਬਰ ਦੇ ਅਰਥ ਕੀਤੇ ਆ ਸਰੋਵਰ ਪੱਬਰ ਦਰ ਸਰੋਵਰ ਪਰ ਜਦੋਂ ਅਸੀਂ ਪੁਰਾਤਨ ਅਰਥ ਦੇਖਦੇ ਹਾਂ ਸਿਧਾਂਤ ਨਹੀਂ ਬਦਲੇਗਾ ਉਹ ਪੱਬਰ ਦਾ ਅਰਥ ਕਰਦੇ ਨੇ ਕਮਲ ਦਾ ਫੁੱਲ ਮੈਨੂੰ ਪਤਾ ਪ੍ਰੋਫੈਸਰ ਸਾਹਿਬ ਸਿੰਘ ਹੁਣ ਮੈਂ ਅਰਥ ਨਹੀਂ ਖੰਡਨ ਕਰ ਰਿਹਾ ਇਹ ਕੀਤੇ ਆ ਕਿ ਸਰੋਵਰ ਤੇਰੇ ਵਿੱਚ ਕਮਲ ਦੇ ਫੁੱਲ ਸਨ ਉਹਨਾਂ ਦਾ ਰੰਗ ਜਿਹੜਾ ਹੈ ਸੁਨਹਿਰੀ ਰੰਗੇ ਸਨ ਪੱਤੀਆਂ ਸਨ ਪਦਮਾਕਰ ਅਰਥ ਕੀਤੇ ਨਾ ਸਰੋਵਰ ਦੇ ਪਰ ਕਮਾਲ ਦੀ ਗੱਲ ਇਹ ਵੇ ਕਿ ਸਰੋਵਰ ਦਾ ਮੈਲਾ ਪਾਣੀ ਵੀ ਉਹਦਾ ਵਜੂਦ ਹੈ ਮੈਲਾ ਪਾਣੀ ਹੈ ਪਰ ਇੱਥੇ ਅਰਥ ਮੈਨੂੰ ਬਹੁਤ ਚੱਲਣਗੇ ਇੱਥੇ ਕਮਲ ਨੂੰ ਸੰਬੋਧਨ ਕੀਤਾ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਸੜਿਆ ਹੋਇਆ ਕਮਲ ਦਾ ਫੁੱਲ ਪਿਆ ਕਹਿੰਦੇ ਹੇ ਕਮਲ ਦੇ ਫੁੱਲ ਤੇਰੇ ਕੋਲ ਹਰਿਆਵਲ ਸੀ ਕਿਉਂਕਿ ਉਹਦੀਆਂ ਪੱਤੀਆਂ ਹਰੀਆਂ ਹੁੰਦੀਆਂ ਨੇ ਉਹਦੇ ਫੁੱਲ ਜਿਹੜਾ ਉੱਤੋਂ ਚਿੱਟਾ ਹੁੰਦਾ ਚਿੱਟੇ ਫੁੱਲ ਦੇ ਵਿੱਚ ਸੁਨਹਿਰੀ ਰੰਗ ਦਾ ਮਕਰੰਦ ਹੁੰਦਾ ਹੈ ਇਸ ਤਰ੍ਹਾਂ ਹੀ ਨਾ ਜੀ ਉਂਝ ਕਮਲ ਦਾ ਫੁੱਲ ਲਾਲ ਵੀ ਹੁੰਦਾ ਗੁਲਾਬੀ ਵੀ ਹੁੰਦਾ ਸੁਨਹਿਰੀ ਰੰਗ ਦਾ ਕਹਿੰਦੇ ਪੱਬਰ ਤੂੰ ਹਰਿਆਵਲਾ ਹੈ ਕਮਲ ਦੇ ਫੁੱਲ ਤੂੰ ਹਰਿਆਵਲ ਵਾਲਾ ਵੀ ਸੈਂ ਕਵਲਾ ਕੰਚਨ ਵਨ ਕਵਲਾ ਦਰਦ ਕਮਲ ਸੋਨੇ ਰੰਗਾ ਸੈਂ ਕੰਚਨ ਵਨ ਸੋਨੇ ਰੰਗਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਤੈਨੂੰ ਕੀ ਦੁੱਖ ਪੈ ਗਿਆ ਤੂੰ ਸੜ ਗਿਆ ਤੇਰਾ ਵਜੂਦ ਖਤਮ ਹੋ ਗਿਆ ਕਹਿ ਦੋਖੜੇ ਸੜਿਓ ਕਹਿ ਨਾਨਕ ਮੈਂ ਤਨ ਭੰਗ ਹੁਣ ਇਹਦੇ ਅਰਥ ਉਹ ਕਹਿੰਦੇ ਨੇ ਕਮਲ ਦਾ ਫੁੱਲ ਇਹ ਕਹਿ ਰਿਹਾ ਮੇਰੇ ਮਨ ਮੇਰੇ ਤਨ ਵਿੱਚ ਨੁਕਸ ਪੈ ਗਿਆ ਜੋ ਤੁਸੀਂ ਪੁੱਛ ਰਹੇ ਹੋ ਬਾਬਾ ਜੀ ਉਹ ਸੱਚ ਹੈ ਹੁਣ ਅਗਲਾ ਬਚਨ ਉਹ ਕਹਿੰਦੇ ਜਾਣਾ ਪਾਣੀ ਨਾਲ ਹਾਂ ਕਮਲ ਦਾ ਫੁੱਲ ਸੜਿਆ ਹੋਇਆ ਕਹਿ ਰਿਹਾ ਇੰਨਾ ਮੈਨੂੰ ਪਤਾ ਹੈ ਮੈਂ ਵਿਛੜ ਗਿਆ ਜਿਸ ਪਾਣੀ ਕਰਕੇ ਮੇਰੇ ਕੋਲ ਸਭ ਕੁਝ ਸੀ ਪਾਣੀ ਕੋਈ ਨਹੀਂ ਰਿਹਾ ਫਿਰ ਸੁਣਿਓ ਸਰੋਵਰ ਦੇ ਅਰਥ ਨੇ ਮੈਂ ਕਰ ਰਿਹਾ ਕਹਿ ਦੋਖੜੇ ਸੜਿਓ ਹੈ ਕਮਲ ਦਾ ਫੁੱਲ ਸੜ ਗਿਆ ਪਾਣੀ ਕੀ ਸੜੇਗਾ ਕਹਿ ਦੋਖੜੇ ਸੜਿਓ ਹੈ ਕਾਲੀ ਕੋਈ ਆ ਦਿਓਰੀ ਨਾਨਕ ਮੈਂ ਤਨ ਭੰਗ ਤੇਰਾ ਜੁੱਸਾ ਕਾਲਾ ਹੋ ਗਿਆ ਸੜ ਗਿਆ ਉਹ ਆਂਦਾ ਮੇਰੇ ਚ ਨੁਕਸ ਪੈ ਗਿਆ ਕਿੱਡਾ ਕਮਲ ਦਾ ਫੁੱਲ ਸਿਆਣਾ ਇਮਾਨਦਾਰ ਹੈ ਉਹਨੇ ਕਿਹਾ ਮੇਰੇ ਚ ਨੁਕਸ ਪੈ ਗਿਆ ਕੀ ਜਾਣਾ ਕਹਿੰਦਾ ਬਾਬਾ ਜੀ ਪਤਾ ਮੈਨੂੰ ਪਾਣੀ ਨਾਲ ਹਾਂ ਮੈਨੂੰ ਉਹ ਪਾਣੀ ਨਹੀਂ ਮਿਲਦਾ ਪਿਆ ਜੈ ਸੇਤੀ ਮੇਰਾ ਸੰਗ ਜਿੱਤ ਡਿੱਠੇ ਤਨ ਪਰ ਫੜੈ ਚੜੈ ਚਵਗਣ ਵਨ ਜੇ ਪਾਣੀ ਮਿਲ ਜਾਂਦਾ ਪਿਆ ਹੋਣਾ ਹੀ ਨਹੀਂ ਸੀ ਸੜ ਤਾਂ ਗਿਆ ਉਹੀ ਨਹੀਂ ਮਿਲਦਾ ਪਿਆ ਜਿਹਦੇ ਨਾਲ ਪਿਆਰ ਸੀ ਹੁਣ ਯਾਦ ਰੱਖਿਓ ਮੈਂ ਇਹ ਦੋ ਇਹ ਵੀ ਬਚਨ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਚ ਇੱਕ ਬਚਨ ਹੈ ਕਮਲ ਦੇ ਫੁੱਲ ਨੂੰ ਪਾਣੀ ਨਾ ਮਿਲੇ ਤੇ ਸੜ ਗਏ ਹਾਂਜੀ ਇੱਕ ਤਾਂ ਡਿੱਗਿਆ ਜੇ ਪਾਣੀ ਮਿਲ ਜਾਏ ਪਿਆਰਾ ਆ ਗਿਆ ਫਿਰ ਹਵਾ ਚੱਲਦੀ ਹੈ ਜੀ ਹਵਾ ਨਾਲ ਪਾਣੀ ਚ ਕੰਪਣ ਲਹਿਰ ਉੱਠਦੀ ਹੈ ਉਹ ਇੱਕ ਇੰਨੇ ਜ਼ੋਰ ਦੀ ਛੱਲ ਆਉਂਦੀ ਹੈ ਕਮਲ ਦੇ ਫੁੱਲ ਨੂੰ ਖਿੱਚ ਕੇ ਕਈ ਵਾਰੀ 5-7 ਫੁੱਟ ਪਰਾਂ ਲੈ ਜਾਂਦੀ ਜਦੋਂ ਇਸ ਤੇ ਹੁੰਦਾ ਨਾ ਕਮਲ ਦਾ ਫੁੱਲ ਹਿਲਦਾ ਕਦੀ 2 ਫਿੱਟ ਕਦੀ 4 ਫਿੱਟ ਕਿਸੇ ਪਾਸੇ ਉੱਥੇ ਸਤਿਗੁਰੂ ਕਹਿੰਦੇ ਆ ਕਿ ਤੈਨੂੰ ਸੱਟਾਂ ਮਾਰ ਰਿਹਾ ਪਾਣੀ ਤੈਨੂੰ ਲਹਿਰਾਂ ਝੋਟਾ ਮਾਰ ਰਹੀਆਂ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਇਹਨੂੰ ਮੈਂ ਪਿਆਰ ਕਰਨਾ ਮੇਰੀ ਮੁਹੱਬਤ ਇਹਦੇ ਨਾਲ ਹੈ ਇਹਦੇ ਕੋਲ ਰਿਹਾ ਇਹਦੇ ਵਿੱਚ ਰਿਹਾ ਜੇ ਦੁੱਖ ਦੇ ਵੀ ਸੱਟ ਮਾਰੇਗਾ ਸਰ ਜਾਏਗਾ ਇਹ ਚਲਾ ਗਿਆ ਤੇ ਮੈਂ ਸਰ ਜਾਵਾਂ ਕਿ ਮੇਰਾ ਪਿਆਰ ਇਹਦੇ ਨਾਲ ਅਸੀਂ ਪਾਠ ਕਰਨੇ ਰੇਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਹੁਣ ਉੱਥੇ ਸੜ ਗਿਆ ਪਾਣੀ ਤੋਂ ਬਿਨਾਂ ਇੱਥੇ
जे प्यारा याद है तो सट भी वजदी तां भी सर जाएगा। फिर बेनती सुनो जी मैं अर्थ कर रहे हैं, रेमन ऐसी खरचों प्रीत कर जैसी जल कमलेह लहरी नाल पछाड़िए। लहरां होण सट वजे कोई गल नहीं चलेगा, क्योंकि घट्टो घट प्यारा तो नाल है, जे प्यारा ही तुर जाए फिर तो मर गया सड़ गया ना। सतगुरु कह रहे हैं कि लहरी नाल पिछाड़ी है पी दिखसै असनेहे। मैं एक बेनती होर करा, यह सब नू रोकया गया। तुम देखो कि गुरु नानक साहब उन्होंने वेले, मैं तां थोड़ा कहना कई मन च है भी शायद ढेंदी कला भी सब ठीक ने, गुरु नानक साहब समर्थ ने ना, तो गुरु अर्जन देव जी ने इन्नी श्रद्धा न पवित्र बचन कह दिते, गुरु नानक जी ने सुनिया देखिया से फिर गर्भवास ना भरिया रे, सारे थोड़ा गर्भवास तो बच गए। उन्हां दी भावना सी वेखण वाली, जिन्हां कईयां ने वेख्या उन्हां भी आख्या कोई आख है भूतना बरजै लोक अजान, कोई आख है भूतना को कह बेताला, कोई आख है आदमी नानक विचारा। ये भी लोग हुण ये शब्द कह देने भूत कह, गुरमुखो याद रखियो शरीरक सट वज जाए ते छेती काम निबड़ जांदा है, जड़ियां शब्द दियां चोटां लोकी मार दे उन्हां नूं बर्दाश्त करना बड़ा मुश्किल हो जांदा। उत्थे सतगुरु नूं इह कहा गया, कोई आख है भूतना को कह बेताला, कोई आख है आदमी नानक विचारा। भूत बेताल साधा बंदा भया दीवाना शाहका लागी प्रीत जान सिंह, भया दीवाना शाहका नानक बहुराना, कहिंदे मैं तां उहदे नाम च बहराया। इत्थे कबीर साहब ने कहा, कबीर लागी प्रीत सजान सिंह बरजै लोग अजान, एक साखी सिर्फ कह के। भाई संतोख सिंह ने गुरु प्रताप सूरी च कहा, सारे असीं इस नूं पढ़ने हां कि बहुत सारे परिवार लाहौर तो आए, गोइंदवाल साहब पहुंच रहे सन, उहदे विच बजुर्ग भी सन, नशे दे सनाई से अगे भी जवान भी सन। एक ने कहा जी अपने हरदास दा पुत्तर, गुरु रामदास वल इशारा करके बाबा हरदास जी दा पुत्तर गुरु रामदास, उन्हां ते रामदास ही कहना ना, ओ गुरु अमरदास जी दी बेटी नाल व्याह है, चलो उहदे घर रवांगे। भाई साहब कहिंदे ने जदों ओ आ रहे सन, उच बिरध भी सन, ते सतगुरां ने टोकरी चुकी हुई सी सिर ते मिट्टी दी, ते सारा तन दाड़ा लम्मा, सारा तन जिहड़ा ओ धूड़ दे नाल जिहड़ा ओ भरिया होया सी, ओ मिले। कवि जी कहिंदे उन्हां राम राम बोलिया, क्योंकि सनातन मत इस दी राम राम बोलिया। धन गुरु रामदास महाराज जी ने उन्हां दा अदब कीता, उत्थे उन्हां शब्द कह दिते, कहन लगे मजदूरी कर दे। कवि संतोख सिंह शब्द वरतिया, मजदूरी कर दे। एक विचों मुस्कुरा के कहिंदा, जे मजदूरी करनी सी फिर टोकरियां ढोण दी की लोड़ सी, आपां लाहौर ही कुछ कर लैंदे, कोई दुकान कर लैंदा, कोई होर किरत कर लैंदा, इत्थे मजदूरी करके दिहाड़ी करके तू रोटी खा रहे। उन्हें कहा नहीं नहीं, मैं ये दिहाड़ी नहीं कर रहा, अपना जन्म सफल कर रहा, परमात्मा वालों मिलिया होया जिहड़ा समा है इनू सफल करो। कहिंदे सफल कहदा, कहिंदे तुसीं अजे ना मेरे सतगुरां दे दर्शन नहीं ना कीते। ये बचन से लिखे, तो अजे सतगुरां दे दर्शन नहीं किते, उन्हां दे मुख तो बचन सुनियो, दर्शन करियो, अंदर नूं ठंड पै जाएगी। हुण याद रखियो दोनों दे पद्धर दी सोच किन्ना फर्क है, मेंटल लेवल जे याद रखियो दुनिया जे इको जे नहीं। इत्थे खून दे ग्रुप मिल सकदे आ पर मेंटली तौर ते इको जे थोड़ा बंदे लभदे आ। ओ सतगुरां दीआं सिफतां करदे ने गुरु अमरदास महाराज जी दीआं, कहिंदे उन्हां नूं देख के ठंड पैंदी है, उन्हां दे बचन सुने अंदर भरिया जांदा। ते साचे भट्टां ने कहा, मैं उन्हें तुक लई सी, गुरु मुख देख गुरु सुख पायो, हुती जो प्यास पीयूस पिवन की बांचत सिद्ध को बिद मिलायो। उन्हें कहा चलो चलने, टोकरी हाथ च पकड़ी, धन गुरु अमरदास महाराज जी दे कोल लै आए। हुण उह भाव नहीं सी, दर्शन तां कीते, पर याद रखियो गुरमुखो कि जिखो जे अंदर दी भावना झोली च फल हो ही पैंदा है। सतगुरु सदा दयाल है भाई, विन भागा क्या पाई है, एक नदर कर देख है सब ऊपर, जेहा पाओ त्या फल पाई है। उन्हें देख लिया महाराज जी नूं,
ਮੱਥਾ ਨਹੀਂ ਟੇਕਿਆ ਜੀ, ਉਹਨੇ ਖਲੋ ਕੇ ਇਸਨੇ ਕਿਹਾ ਰਾਮ ਰਾਮ ਜੀ, ਸਾਡੇ ਧਿਆਨ ਮਹਿਮਾ ਪ੍ਰਕਾਸ਼ ਰਾਮ ਰਾਮ ਜੀ। ਹਜ਼ੂਰ ਨੇ ਕਿਹਾ ਠੀਕ। ਅੱਗੋਂ ਉੱਥੇ ਬੰਦਾ ਇੱਕ ਬੋਲਿਆ, ਉਹਨਾਂ ਚ ਬਜ਼ੁਰਗ ਬੋਲਿਆ, ਕਹਿੰਦਾ ਦੇਖੋ ਜੀ ਤੁਹਾਨੂੰ ਸਾਡੀ ਕੁਲ ਦਾ ਪਤਾ ਹੈ ਨਾ, ਗੁਰੂ ਅਮਰਦਾਸ ਮਹਾਰਾਜ ਪਹਿਲਾਂ ਚੁੱਪ ਸਨ, ਉਂਝ ਯਾਦ ਰੱਖਿਓ ਗੁਰੂ ਦੀ ਕੁਲ ਜਾਤ ਕਿਹੜੀ ਹੈ। ਇਤਿਹਾਸ ਚ ਹੁੰਦਾ ਹੈ ਕਿ ਗੁਰੂ ਅਮਰਦਾਸ ਗਏ ਇੱਕ ਨਗਰ, ਉੱਥੇ ਕੋਈ ਸੱਜਣ ਮਿਲੇ, ਉਹਨਾਂ ਨੇ ਨਾਲ ਹੀ ਕਹਿਤਾ ਅਸੀਂ ਵੀ ਭੱਲੇ ਹਾਂ ਜੀ, ਗੁਰੂ ਸਾਹਿਬ ਵੀ ਭੱਲੇ ਨੇ। ਹੁਣ ਮੈਨੂੰ ਬਖਸ਼ ਦੇ ਜੀ, ਕਈ ਬੰਦੇ ਜਿਹੜੇ ਨੇ ਉਹ ਪਿੱਛੋਂ ਕਨੈਕਸ਼ਨ ਜੋੜਦੇ ਆ, ਅਸੀਂ ਬਾਬਾ ਬੁੱਢਾ ਸਾਹਿਬ ਦੇ ਅੰਸ਼ ਚ ਕੋਈ ਸ਼ੱਕ ਨਹੀਂ ਹੁੰਦਾ, ਖੂਨ ਚੱਲਦਾ ਕਿ ਉਹਨਾਂ ਕਹਿ ਜੀ ਅਸੀਂ ਭੱਲੇ ਗੁਰੂ ਜੀ ਭੱਲੇ। ਸਤਿਗੁਰਾਂ ਨੇ ਉੱਥੇ ਉੱਤਰ ਦਿੱਤਾ, ਕਹਿਣ ਲੱਗੇ ਗੁਰੂ ਦੀ ਜਾਤ ਨਹੀਂ ਹੁੰਦੀ, ਗੁਰੂ ਨੂੰ ਜੋਤ ਕਰਕੇ ਪਹਿਚਾਣੀ ਦਾ। ਅੱਗੇ ਜਾਤ ਥੋੜਾ ਜਾਣੀ ਹੈ। ਉਹਨਾਂ ਨੇ ਕਿਹਾ ਸਾਡੀ ਕੁਲ ਦਾ ਪਤਾ, ਮਹਾਰਾਜ ਚੁੱਪ ਸਨ। ਉਹਨਾਂ ਫਿਰ ਅੱਗੇ ਵਧੀ ਗਏ ਜੀ, ਉਹ ਗੁਰੂ ਅਮਰਦਾਸ ਸੁਣ ਰਹੇ ਆ, ਗੁਰੂ ਰਾਮਦਾਸ ਦੇ ਟੋਕਰੀ ਪਕੜ ਕੇ ਖਲੋਤੇ ਆ, ਤੇ ਬੋਲਣ ਵਾਲੇ ਇਹ ਨਹੀਂ ਦੇਖ ਰਹੇ ਕੀ ਬੋਲ ਰਹੇ ਆ। ਉੱਥੇ ਉਹਨਾਂ ਜਿਹੜੇ ਸ਼ਬਦ ਵਰਤੇ ਸੀ ਕਈ ਵਾਰੀ ਵਰਤੇ ਨੇ, ਕਹਿਣ ਲੱਗੇ ਤੁਸੀਂ ਆਪਣੇ ਘਰ ਚ ਰੱਖ ਕੇ ਇਹਦੇ ਸਿਰ ਤੇ ਮਿੱਟੀ ਪਾ ਦਿੱਤੀ। ਉਹਨਾਂ ਮਿੱਟੀ ਦੇ ਅਰਥ ਇਹ ਨਿਮਰਤਾ ਵਾਲੇ ਥੋੜਾ ਕੀਤੇ ਆ। ਅਗਲੇ ਸ਼ਬਦ ਸਨ ਇਹਦੇ ਮਾਤਾ ਪਿਤਾ ਦੀ ਚਲਾਣਾ ਕਰ ਗਿਆ, ਉਹਨਾਂ ਸ਼ਬਦ ਵਰਤਿਆ ਮੌਤ ਹੋ ਗਈ, ਇਹ ਅਭਾਗਾ ਤੁਹਾਡੇ ਘਰ ਆ ਗਿਆ, ਇਹ ਸਿੱਟੀ ਸਿਰ ਤੇ ਮਿੱਟੀ ਪਾ ਲਈ, ਤੁਸੀਂ ਤਾਂ ਵਿਚਾਰ ਕਰਦੇ। ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਬੋਲ ਕਹੇ, ਇਤਿਹਾਸ ਕਹਿੰਦਾ ਗੁਰੂ ਰਾਮਦਾਸ ਜੀ ਦੇ ਨੇਤਰ ਸੱਚੀ ਮੁੱਚੀ ਨੀਰ ਨਾਲ ਪੂਰਤ ਹੋ ਗਏ, ਨੇਤਰਾਂ ਦੇ ਵਿੱਚੋਂ ਅੰਸੂ ਜਦੋਂ ਗਿਰੇ, ਜਾੜੇ ਦੇ ਉੱਤੇ ਧੂੜ ਲੱਗੀ ਹੋਈ ਸੀ, ਬਸ ਇੱਕੋ ਹੀ ਭਰੇ ਗਲੇ ਨਾਲ ਕਿਹਾ ਸਤਿਗੁਰੂ ਜੀ ਇਹਨਾਂ ਨੂੰ ਬਖਸ਼ ਦਿਓ, ਇਹਨਾਂ ਨੂੰ ਸਮਝ ਕੋਈ ਨਹੀਂ ਇਹ ਕੀ ਬੋਲਦੇ ਪਏ, ਇਹਨਾਂ ਨੂੰ ਕੋਈ ਸਮਝ ਨਹੀਂ। ਉੱਥੇ ਉਹਨਾਂ ਸ਼ਬਦ ਵਰਤੇ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਵ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ, ਇਸਨੇ ਤੋ ਸਰ ਮਾਟੀ ਪਾਈ, ਕਰੋ ਵਿਚਾਰ ਨਾ ਤੁੰਗ ਉਚਤਾਈ, ਤੁਸੀਂ ਤਾਂ ਵਿਚਾਰ ਕਰਦੇ। ਧੰਨ ਗੁਰੂ ਅਮਰਦਾਸ ਜੀ ਨੇ ਬੋਲ ਕੇ ਅਗਲੇ ਸ਼ਬਦ ਕਹੇ, ਕਹਿਣ ਲੱਗੇ ਤੁਸੀਂ ਇਹ ਕਹਿ ਰਹੇ ਹੋ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਵ ਪ੍ਰਕਾਰੇ, ਸਮਝ ਗਏ ਲਾਜ ਦਰ, ਇਹਨਾਂ ਸ਼ਰਮ ਲਾ ਦਿੱਤੀ। ਉੱਥੇ ਮਹਾਰਾਜ ਜੀ ਨੇ ਕਿਹਾ ਯਾਦ ਰੱਖਿਓ ਸੋਡੀਓ, ਜੇ ਇਹ ਬੰਸ ਜਨਮ ਨਾ ਧਾਰੈ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਤੁਹਾਡੇ ਘਰ ਚ ਨਾ ਹੁੰਦੇ ਮੈਂ ਥੋੜੀ ਤਾਂ ਸਾਖੀ ਲੈ ਲਈ। ਹੁਣ ਦੇਖੋ ਇੱਕ ਪਾਸੇ ਮੁਹੱਬਤ ਹੈ ਪਿਆਰ ਹੈ, ਦੂਜੇ ਪਾਸੇ ਮੂਰਖਾਂ ਦਾ ਟੋਲਾ ਰੋਕਣ ਵਾਲਾ ਆਇਆ ਹੈ, ਇਹ ਆਪਾਂ ਲੈ ਸਕਦੇ ਹਾਂ। ਉਹਨਾਂ ਨੂੰ ਸਮਝ ਕੋਈ ਨਹੀਂ, ਉਹ ਬੇਸਮਝ ਨੇ, ਸ਼ਾਇਦ ਇਸੇ ਕਰਕੇ ਜਦੋਂ ਸਤਿਗੁਰੂ ਗੁਰਿਆਈ ਤੇ ਬਿਰਾਜਮਾਨ ਹੋਏ ਉਹਨਾਂ ਨੇ ਡੰਕੇ ਦੀ ਚੋਟ ਤੇ ਕਿਹਾ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਲਾਗੀ ਪ੍ਰੀਤ ਸੁਜਾਨ ਸਿਉ ਵਰ ਜੈ ਲੋਕ ਅਜਾਨ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਇੱਕ ਧਾਰ ਦਾ ਢਾਲਣਾ, ਇਹ ਧਾਰ ਦਾ ਅਰਥ ਭੇਟਾ, ਅਸੀਂ ਆਪਣਾ ਤਨ ਹੀ ਭੇਟਾ ਦੇ ਦਿੱਤਾ ਤੇ ਜਿਹੜਾ ਉਹਨੂੰ ਦੇ ਦਿੱਤਾ ਜੋ ਮਰਜ਼ੀ ਕਹੀ ਜਾਓ, ਹਮ ਤਨ ਦਿਓ, ਗੁਰਮੁਖੋ ਬੜਾ ਕਹਿਣਾ ਸੌਖਾ ਹੈ, ਤੁਸੀਂ ਕੀ ਬੋਲ ਰਹੇ ਹੋ ਮੈਨੂੰ ਕੋਈ ਅਸਰ ਨਹੀਂ, ਕਿਉਂਕਿ ਮੈਂ ਆਪਣਾ ਤਨ ਮਨ ਗੁਰੂ ਨੂੰ ਵੇਚ ਚੁੱਕਾ, ਇਹ ਤਾਂ ਉਹਦਾ ਹੈ, ਮੇਰੇ ਤੇ ਅਸਰ ਹੀ ਕੋਈ ਨਹੀਂ। ਹਮ ਤਨ ਦਿਓ ਹੈ ਟਹਾਰ, ਕਬੀਰ ਸਾਹਿਬ ਦੇ ਦੋ ਸਲੋਕ ਹੋਰ ਲੈ ਲਈਏ, ਉਹਨਾਂ ਦਾ ਬੜਾ ਵਿਰੋਧ ਹੋਇਆ, ਬਹੁਤ ਹੋਇਆ। ਅੱਜ ਵੀ ਜੀ ਸਮਾਜ ਦੀ ਫਿਰ ਉਹ ਸਾਡਾ ਇੱਕ ਸੁਭਾਅ ਸੀ, ਚੁੱਕ ਲੈਂਦੇ ਆ ਗੱਲ, ਇਹ ਤੁਸੀਂ ਸੁਣਿਆ ਤੁਹਾਡੇ ਬਾਰੇ ਆ ਲਿਖਿਆ, ਤੁਸੀਂ ਸੁਣਿਆ ਤੁਹਾਡੇ ਬਾਰੇ ਆ ਕਿਹਾ, ਮੈਂ ਮੈਸੇਜ ਇਹ ਚੁੱਕ ਕੇ ਲੈ ਜਾਂਦੇ ਹਾਂ। ਨਹੀਂ, ਮੇਰੀ ਇੱਕ ਬੇਨਤੀ ਹੈ ਕਿ ਦੇਖ ਕੇ ਅਨਡਿੱਟ ਕਰਨਾ ਬੜਾ ਮੁਸ਼ਕਲ ਹੈ, ਬੜਾ ਮੁਸ਼ਕਲ, ਜਰਨਾ ਬਹੁਤ ਮੁਸ਼ਕਲ ਹੈ ਜੀ। ਤੁਸੀਂ ਠੀਕ ਹੈ, ਜਿਹੜੀ ਸੰਗਤ ਪਿਆਰ ਕਰਦੀ ਬਹੁਤ ਪਿਆਰ ਕਰਦੀ, ਜਿਹੜੀ ਧੀ ਭੈਣ ਕਰਦੇ ਉਹ ਵੀ ਸਿਰੇ ਲਾ ਦਿੰਦੇ ਨੇ ਸਾਨੂੰ ਜੀ, ਪਰ ਹਾਂ ਉਦੋਂ ਇੱਕੋ ਧਿਆਨ ਜਾਂਦਾ ਸਤਿਗੁਰੂ ਜੀ ਇਹ ਜੋ ਕਹਿ ਰਹੇ ਨੇ ਸਾਡੇ ਚ ਨੁਕਸ ਹੋਣੇ ਨੇ ਨਾ, ਤੇ ਤੁਸੀਂ ਕਿਰਪਾ ਕਰਦੇ ਹੋ, ਤੁਸੀਂ ਬਖਸ਼ ਦਿਓ। ਕਬੀਰ ਸਾਹਿਬ ਦਾ ਇੱਕ ਬਚਨ ਕਹਿ, ਕਬੀਰ ਮੈਂ ਜਾਣਿਓ ਪੜਬੋ ਭਲੋ ਲਾਗੀ ਪ੍ਰੀਤ ਜਾਨ ਸਿਓ, ਕਹਿੰਦੇ ਮੈਂ ਸੋਚਿਆ ਵਿਦਵਾਨ ਦੀ ਬੜੀ ਕਦਰ ਹੈ, ਵਿਦਵਾਨ ਬਣੋ,
फिर मन च आया विधवता की थां ते जोगी क्यों ना बन जाइए। हुण प्रोफेसर साहब ने योग दर्थ मिलाप किया, योग मत उहनू आपां धारण कर लिए। कबीर मैं जानियो पढ़बो भलो पढ़बो स्यो पल योग, कह लगे इन्हां दोवां नालों चंगा है वे रब की भगती कर। मैं जानियो पढ़बो भलो पढ़बो स्यो पल योग, भगत ना छाडो राम की भावें निंदो लोग बरजा लोग अजान। भावें निंदो लोग, उन्हें क्या इन्ने लोग निंदा कर रहे, कहते जेडे कर रहे इन्हां दे पले की है। सीधी गल वेखो जो पंजाबी चप कही है, कहन लगे लोग कह निंदा बपड़ा जै मैं नाही ज्ञान, ये बरजा लोग अजान मूर्ख ने इन्हों समझ कोई नहीं। लोग कह निंदा बपड़ा जे मन नाही ज्ञान, राम कबीरा रव रहे अवर तजे सब काम। कबीर लागी प्रीत सुजान स्यों, बरजै लोग अजान तासू टूटी क्यों बने जाके जी प्राण। जिस करतार दे दित्ती हुई जिंद कै ए प्राण ने, ए शरीर कै जिन्हें सब कुछ दिता, मैं क्या कमल फुल दी तरह ओदे नाल टुट के किथे जावांगे। कबीर साहब कहिंदे ओदा दित्ता है। इसे करके गुरु अर्जन देव जी सानू समा दिंदे ने, निर्गुणी आ रे आनिया सो प्रभ सदा संभाल, चिन किया तिस चीत रख नानक निभही नाल। इथे बेनती है जी, वाहगुरु मेर करे प्रीत ना टुटे। एक प्रीत दे नाल मैं शब्द और वरदा हुंदा सा प्रतीत, प्रीत भी होवे ते प्रतीत भी होवे। कबीर लागी प्रीत सुजान स्यों, बरजै लोग अजान तासो टूटी क्यों बने जाके जी प्राण। हुण अगला वचन है कबीर कोठे मंडप हेत कर। मैं कल नूं यत्न करांगा भी वध तों वध सलोकां दे अर्थ कर सकीए। कोठे मंडप, एक कोठे दा अर्थ हो गया जी आपां मकान, मंडप दा अर्थ महल माड़ियां कीता वैसे विद्वानां ने। उंज मंडप दा अर्थ शमियाना भी हुंदा है। तुसीं देखो कई वारी ब्याह दा मंडप, पूजा का मंडप जिसे फुल वगैरा लाते ने खुला हों ना चार चेरे खुला। कोठे मंडप खेत कर, खेत का अर्थ मोह करके उन्होंने चित ला के। कबीर कोठे मंडप खेत कर काहे मरहो सवार, इन्हों सवार दे क्यों मर चले। हां ये सवार ने पे आप तैयारी करने पे, मेरा शमियाना मेरा घर मेरा महल। ते महाराज कह रहे ने कि कार्ज साढ़े तीन हाथ, कार्ज साढ़े तीन हाथ, कार्ज दा अर्थ काम साढ़े तीन हाथ। हां जी साढ़े तीन आप समझने ना, तीन पूरे, पर ये हर उस शरीर दे जिन्हों क्या जा रहा है। हुण ये नहीं कि बच्चे दा शरीर आप साढ़े तीन हाथ, आप बच्चे दे शरीर नूं अपने हाथ नाल माप सकांगे। उंज सूझवान लोग कहिंदे आ वी बंदे दा जिहड़ा कद है ना तकरीबन उहदा कद जिहड़ा उहदे हाथ मुताबक साढ़े क तीन हुंदा है, उहदे हाथ मुताबक बच्चे दे हाथ नाल बच्चे दा, बजुर्ग दे हाथ नाल बजुर्ग दा। इत्थे कबीर साहब कहिंदे कोठे वड्डे बना लै, मकान बना लै, शमियाने बना लै, कोठे मंडप हेत कर काहे मरो सवार, कार्ज साढ़े तीन खत, सौण वास्ते तां ते साढ़े तीन हाथी तां चाहीदी है। सारी कोठी ते लत्तां नहीं पसार सकनिया, सारे कमरिया च भी नहीं सौ सकना। जिथे आपां पैणा है बस इउं समझ लो जी रेल आली सीट ही है नीक। कारे साढ़े तीन खत, जे चोखा ही लम्मा होवेगा बाहां छोटियां होणगियां घनी। अगे महाराज कह रहे ने घनी ता पौने पौने चार, पर याद रखे पुरानी पंजाबी है पौने। जदों अज दी पंजाबी च लिखांगे, अज दा पंजाबी लिखण वाला ते कनौड़ा पाएगा पौने पौने पौने समझने ने जी, क्योंकि हुण शब्द खत्म, पौना शब्द खत्म हो गया, चप्पा शब्द खत्म हो गया जी। चप्पा शब्द चौथाई नूं कहिंदे हुंदे सी कई वारी। कहिंदे वध तों वध छाल मारेगा पौने चार हथ थां घेर लेंगा, इस तों वध नहीं घेर सकनी। ते हंकार किड्डा करी बैठा मना, यह समझाने वास्ते है, यह बैराग पैदा करने वास्ते है। इस करके सतगुरां दी बाणी विच असीं बड़े शब्द पढ़ने हां, फरीदा कोठे मंडप माड़ियां एत ना लाए चित, मिट्टी पई अतोल भी कोई ना होसी।
ਦੇਖੋ ਬਚਨ ਕੈਸਾ ਤੇ ਇਹਨੂੰ ਝੂਠ ਨਾ ਸਮਝੀਏ, ਵਾਪਰਨਾ ਮੇਰੇ ਨਾਲ ਤੁਹਾਡੇ ਨਾਲ ਸਭ ਨਾਲ ਵਾਪਰਨਾ। ਕੋਠੇ ਮੰਡਪ ਮਾੜੀਆਂ ਇਹ ਤਾਂ ਨਾ ਲਾਏ ਚਿੱਤ, ਨਾ ਉਹਦੇ ਨਾਲ ਚਿੱਤ ਕਰ। ਜਦੋਂ ਮੌਤ ਹੋ ਗਈ ਸਲਾਮੀ ਮਤ ਦੀ ਗੱਲ ਕਰ ਰਿਹਾ, ਜਿਸ ਕਬਰ ਥੱਲੇ ਤੂੰ ਪਿਆ ਹੈ ਵਿੱਚ ਪਿਆ, ਉੱਤੇ ਪਤਾ ਨੀ ਮਣਾ ਮੁਈ ਤੇਰੀ ਮਿੱਟੀ ਪਾ ਕੇ ਚਲੇ ਗਏ, ਉਹ ਕਬਰਾਂ ਵਿੱਚ ਸੁੱਤਿਆ ਹੋਇਆ, ਤੈਨੂੰ ਤਾਂ ਮਹਿਲ ਵਿੱਚ ਵੀ ਕਿਸੇ ਨੇ ਰੱਖਿਆ। ਕੋਠੇ ਮੰਡਪ ਮਾੜੀਆਂ ਇਹ ਤਾਂ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੁਸੀ ਮਿੱਥ। ਪੌਣੇ ਕੁ ਚਾਰ ਜੀ, ਹੁਣ ਇਹਦਾ ਅਰਥ ਮੈਂ ਤਾਂ ਦੋਵੇਂ ਕਰੀ ਜਾ, ਮੈਨੂੰ ਪਤਾ ਵੀ ਸੰਗਤ ਕੋਲ ਫੋਨ ਵੀ ਹੁੰਦੇ ਨੇ, ਅਰਥ ਆਪਾਂ ਵੇਖ ਲੈਂਦੇ ਹੁੰਦੇ ਹਾਂ ਵੀ ਵਾਕਈ ਇਸ ਤਰ੍ਹਾਂ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਅਰਥ ਸੌਣ ਦੇ ਕੀਤੇ ਆ, ਮਰਨ ਦੇ ਨਹੀਂ ਕੀਤੇ, ਵੀ ਬੰਦਾ ਸੌਂਦਾ ਹੈ ਤੇ ਇੰਨੀ ਕੁ ਥਾਂ ਘੇਰਦਾ। ਪਰ ਸਾਰੇ ਵਿਦਵਾਨਾਂ ਨੇ ਅਰਥ ਕੀਤੇ ਨੇ, ਮਰ ਲੱਗਿਆ ਸ਼ਮਸ਼ਾਨ ਭੂਮੀ ਚ ਕਿੰਨਾ ਕੁ ਥਾਂ ਘੇਰਨਾ ਤੂੰ, ਕਬਰ ਚ ਜਾਣਾ ਕਿੰਨਾ ਕਿੰਨੀ। ਹੁਣ ਦੱਸੋ ਇੱਥੇ ਸਾਡੇ ਨੇੜੇ ਕਿੰਨੀਆਂ ਕਬਰਾਂ ਨੇ, ਭਾਵੇਂ ਟ੍ਰਿਲੀਅਨ ਡਾਲਰ ਦਾ ਮਾਲਕ ਉਹ ਥੋੜਾ ਕਹਿੰਦਾ ਵੀ ਸਾਰੇ 2 ਕਿੱਲੇ 2 ਏਕੜ ਪੱਟ ਕੇ ਮੈਨੂੰ ਇਕੱਲੇ ਨੂੰ ਇਹ ਚ ਪਾ ਦਿਓ। ਉਹ ਕਹਿੰਦਾ ਨਾ ਨਾ, ਥਾਂ ਉਹਨਾਂ ਕੋਈ ਮਿਲਣਾ ਤੇ ਉੱਥੇ ਉਹ ਵੀ ਮਰਨ ਦਾ ਵੀ ਮੁੱਲ ਮਿਲਦਾ ਜੀ। ਮਹਾਰਾਜ ਕਹਿ ਰਿਹਾ ਕਿ ਤੂੰ ਪਿਆ ਗਏ ਹੁਣ ਤੇਰਾ ਕਿੱਥੇ ਕਿ ਵੀ। ਬਾਬਾ ਫਰੀਦ ਸਾਹਿਬ ਨੇ ਤੇ ਇੱਕ ਹੋਰ ਸ਼ਬਦ ਵਰਤਿਆ ਜੀ, ਇਹ ਕਹਿੰਦੇ ਮਹੱਲਾ ਦਾ ਮਾਲਕ, ਕਿਲਿਆਂ ਦਾ ਮਾਲਕ, ਹਰ ਰੋਜ਼ ਬਿਸਤਰਾ ਬਦਲਿਆ ਜਾਂਦਾ ਹੈ, ਹਰ ਰੋਜ਼ ਅਤਰ ਫਲੇਲਾਂ ਨੇ। ਕਹਿੰਦੇ ਅੱਜ ਮੌਤ ਹੋ ਗਈ, ਡੱਬੇ ਚ ਪਾ ਕੇ ਲੈ ਆਏ, ਉਹ ਤਾਂ ਉਸ ਟਾਈਮ ਵੀ ਲੈ ਜਾਂਦੇ ਆ ਜਿਹਦੇ ਥੱਲੇ ਪਿੱਲੋ 5-5 ਕਿੰਨੇ ਕਿ। ਇੱਥੇ ਤੇ ਸੱਚੀ ਦੱਸਾਂ, ਕਈ ਵਾਰੀ ਰਜਾਈ 1 ਪਈ ਹੁੰਦੀ ਤੇ ਸਿਰਾਣੇ 15-20 ਡਿੱਗੇ ਹੁੰਦੇ ਆ ਉੱਤੇ। ਉਹਨਾਂ ਨੇ ਜਦੋਂ ਲੰਮਾ ਪਾਇਆ ਤੇ ਕੋਈ ਸਿਰਾਣਾ ਦੂਜਾ ਨੇ ਰੱਖਿਆ, ਇੱਟ ਦਾ ਸਿਰਾਣਾ ਕੀਤਾ, ਉੱਤੇ ਮਿੱਟੀ ਪਾ ਦਿੱਤੀ ਤੇ ਬਾਬਾ ਜੀ ਕਹਿੰਦੇ ਇਹਦੀ ਕਬਰ ਫੋਲ ਕੇ ਦੇਖੋ। ਵੈਸੇ ਤਾਂ ਫੁੱਲ ਨਹੀਂ ਚਾਹੀਦੀ, ਕਹਿੰਦੇ ਜੇ ਕਬਰ ਫੋਲ ਕੇ ਦੇਖੋਗੇ ਇਹਦੀ ਚੰਮ ਨੂੰ ਕੀੜੇ ਖਾ ਚੁੱਕੇ ਆ, ਹੱਡੀਆਂ ਦਾ ਪਿੰਜਰ ਪਿਆ ਹੈ ਤੇ ਜਿਸ ਪਾਸੇ ਘਰ ਦੇ ਜੀ ਲਟਾ ਕੇ ਗਏ ਉਸੇ ਪਾਸੇ ਪਿਆ ਹੈ, ਪਾਸਾ ਵੀ ਨਹੀਂ ਬਦਲ ਸਕਿਆ। ਇੱਟ ਸਰਾਣੇ ਭੋਏ ਸਵਣ ਕਾਰੇ 3.5 ਹੱਥ ਘੜੀ ਘਨੀ ਤਾਂ 4.25। ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਕੇਤੜਿਆਂ ਚੁਗ ਵਾਪਰੇ ਇੱਕ ਤਪਿਆ ਪਾਸ। ਜੁਗ ਲੰਘ ਗਏ, ਸੱਚੀ ਤੁਹਾਨੂੰ ਦੱਸਾਂ ਜੁਗ ਲੰਘ ਗਏ। ਵੈਸੇ ਤੇ ਪਟਣਾ ਨਹੀਂ ਚਾਹੀਦਾ, ਪਰ ਜੇ ਕੋਈ ਦੇਖੇ ਧਿਆਨ ਨਾਲ ਜਿੱਧਰ ਘਰ ਦੇ ਪਾ ਕੇ ਉੱਥੇ ਪਿਆ ਹੋਇਆ, ਖਿਲ ਵੀ ਨਹੀਂ ਸਕਿਆ। ਇਹਨੂੰ ਬਾਬਾ ਜੀ ਨੇ ਕਿਹਾ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਉਹ ਜਿਹੜਾ ਉੱਚਾ ਘਰ ਹੈ ਉਹ ਮੇਰਾ ਹੀ ਹੈ। ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ, ਅੱਜ ਜਾਂ ਕੱਲ ਜ਼ਮੀਨ ਤੇ ਲੇਟਣਾ ਹੈ, ਤੇਰੇ ਜ਼ਮੀਨ ਦੇ ਉੱਤੇ ਜਦੋਂ ਲੇਟੇਗਾ ਉੱਤੇ ਘਾਹ ਜੰਮ ਜਾਣਾ ਹੈ। ਇਹਨੂੰ ਭਗਤ ਜੀ ਸਾਨੂੰ ਸਮਝਾਉਂਦੇ ਪਏ ਨੇ, ਇਸ ਨੂੰ ਅੱਗੇ ਵੀ ਕੱਲ ਕਰਾਂਗਾ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰੇ 3.5 ਹੱਥ ਘਨੀ ਤਾਂ ਪਾਉਣੇ 4। ਬੁੱਲੇ ਨੇ ਕਿਹਾ ਇੱਕ ਰੋਜ਼ ਜਹਾਨੋਂ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਸਮਝ ਗਿਆ ਨਹੀਂ ਪੰਜਾਬੀ ਸ਼ਬਦ ਨੇ, ਇੱਕ ਰੋਜ਼ ਜਹਾਨੋਂ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ। ਹਾਂਜੀ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਦਰਵੇਸ਼ ਸੀ ਜੀ, ਕਬਰਾਂ ਚ ਬੈਠਾ ਸੀ ਤੇ ਸੱਚੀ ਲੰਘਦਿਆਂ ਮਨ ਨੂੰ ਹੀ ਸਮਝਾਉਣਾ ਹੈ, ਇਹਨੂੰ ਇਹ ਨਾ ਸਮਝਾ ਵੀ ਮੌਤ ਚੇਤੇ ਨਾ ਵੀ ਚੇਤੇ ਕਰਾਵਾਂ ਫਿਰ ਉਹਨੇ ਆ ਜਾਣਾ। ਉਹ ਇਹ ਕਬਰ ਸੀ ਖਾਲੀ ਸਿੱਧੀ ਜੀ ਪਈ, ਖੁੱਲੀ ਸੀ ਜੀ, ਪੁਰਾਣੇ ਸਮੇਂ ਦੀ ਗੱਲ। ਉਹ ਤੋਂ ਮਿੱਟੀ ਲਾਏ ਪਿਆ ਤੇ ਇਸ ਤਰ੍ਹਾਂ ਉਸ ਖੋਪੜੀ ਨੂੰ ਪੜੇ ਪਿਆ ਜਿਵੇਂ ਬੜੀ ਕੋਈ ਭਿਖਮ ਕਿਤਾਬ ਪੜੀ, ਡੂੰਘੀ ਕਿਤਾਬ। ਲੰਘਣ ਵਾਲੇ ਨੇ ਪੁੱਛਿਆ ਬਾਦਸ਼ਾਹ ਰੰਗਿਆ ਉੱਥੋਂ, ਉਹਨੇ ਕਿਹਾ ਕੀ ਕਰਨਾ ਪਿਆ ਕਬਰਾਂ ਚ। ਉਹ ਕਹਿੰਦਾ ਵੀ ਕੰਮ ਹੀ ਇਹਦੇ ਨਾਲ ਪੈਣਾ ਤਾਂ ਹੀ ਬੈਠਾ ਵਾ। ਕਹਿੰਦਾ ਇਹ ਕੋਈ ਲਿਆਕਤ ਤੇ ਤੂੰ ਆ ਖੋਪੜੀ ਹੱਥ ਚ ਪੜੀ ਬੈਠਾ, ਇਹ ਕੋਈ ਸਿਆਣਪ ਹੈ। ਉਹ ਥੋੜਾ ਜਿਹਾ ਔਖਾ ਤਲਖੀ ਚ ਬੋਲਿਆ ਬਾਦਸ਼ਾਹ, ਉਹ ਖੋਪੜੀ ਵੱਲ ਵੇਖੇ ਕਦੀ ਉਹ ਵੇਖੇ, ਕਹਿੰਦਾ ਮੈਂ ਤੇਰੇ ਦੋਨਾਂ ਦੀ ਤੁਲਨਾ ਪਿਆ ਕਰਨਾ, ਅੱਜ ਦੀ ਖੋਪੜੀ ਫਕੜੀ ਇਹ ਵੀ ਤੇਰੇ ਵਰਗਾ ਹੀ ਸੀ, ਇਹ ਵੀ ਤੇਰੇ ਵਰਗਾ ਸੀ ਤੇ ਤੂੰ ਇੰਨੀ ਅੱਤ ਚੁੱਕੀ ਹੋਈ ਹੈ ਸਾਰੇ ਸ਼ਹਿਰ ਚ ਤੇ ਅੱਜ ਤੂੰ ਲੰਘਣਾ ਸੀ, ਮੈਂ ਤਾਂ ਤੇਰੇ ਰਾਹ ਚ ਬੈਠਾ ਸਾਂ, ਤੂੰ ਆ ਗਿਆ ਚੰਗਾ, ਅੱਜ ਦੀ ਖੋਪੜੀ ਚੁੱਕੀ ਹੈ, ਇਹਦੀ ਖੋਪੜੀ ਵਿੱਚ ਵੀ ਕਿੱਲਾ ਠੁੱਕਾ ਸੀ, ਇਹ ਝੁਕਦਾ ਨਹੀਂ ਸੀ। ਉੱਥੇ ਉਹਨੇ ਸ਼ੇਰ ਕਿਹਾ, ਕਹਿੰਦਾ ਜੇ ਖਾਕ ਉਭਰੀ ਹੋਈ ਖਾਕ ਹੈ
ਮਾਟੀ ਕਪੂਤਰਾ ਉਹਨੂੰ ਵੇਖ ਕੇ ਕਹਿੰਦਾ ਯੇ ਖਾਕ ਬਾਦਸ਼ਾਹ ਤੇਰਾ ਯੇ ਖਾਕ ਉਭਰੀ ਹੋਈ ਖਾਕ ਹੈ ਗਿਰ ਪੜੀ ਤੋ ਵੀ ਖਾਕ ਹੈ ਫਿਰ ਇਸ ਖਾਕ ਪੇ ਇਤਨਾ ਗੁਰੂ ਗਰੂਰੋ ਨਾਜ਼ ਕਿਉਂ ਇਹ ਆ ਮਿੱਟੀ ਤੁਰੀ ਫਿਰਦੀ ਹੈ ਤੇ ਜਿੱਦਣ ਡਿੱਗ ਪਈ ਇਹਨੇ ਫਿਰ ਮਿੱਟੀ ਵਿੱਚ ਸਮਾ ਜਾਣਾ ਹੈ ਸਤਿਗੁਰੂ ਕਿਰਪਾ ਕਰੇ ਬਸ ਅੱਜ ਤਾਂ ਇੱਕੋ ਬੇਨਤੀ ਹੈ ਕਿ ਪ੍ਰੀਤ ਬਣ ਜਾਏ ਦੂਜਾ ਅੱਜ ਇਹ ਸਰਹੰਦ ਫਤਿਹ ਦਿਵਸ ਹੈ ਮੰਗਰ ਸਾਹਿਬ ਨੇ ਦੋਨੋਂ ਗੱਲਾਂ ਆਪ ਜੀ ਨੂੰ ਦੱਸ ਦਿੱਤੀਆਂ ਕਿ 10 ਇਹ ਆਪਣਾ ਮਈ ਨੂੰ 1710 ਨੂੰ ਹਾਂਜੀ 1700 ਨੂੰ ਉਦੋਂ ਵਜ਼ੀਰ ਖਾਂ ਚੱਪੜਚਿੜੀ ਦੇ ਮੈਦਾਨ ਚ ਮਾਰਿਆ ਸੀ ਤੇ 14 ਨੂੰ ਫਿਰ ਸਰਹੰਦ ਜਾ ਕੇ ਜਿਹੜਾ ਜਿਹਨੂੰ ਫਤਿਹ ਚਲੋ ਉਦੋਂ ਮਾਰੀ ਗਿਆ ਉਂਜ ਵੈਸੇ ਉਹ ਬਜ਼ੁਰਗ ਹੋ ਚੁੱਕਾ ਸੀ ਉੱਥੇ ਬੁਢੇਪਾ ਆ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜੀ ਸੱਚੀ ਦੱਸਾਂ ਸਦੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਕਈ ਸਦੀਆਂ ਤੱਕ ਜਿਨ੍ਹਾਂ ਦਾ ਰਾਜ ਰਿਹਾ ਉਹਦੀ ਪਹਿਲੀ ਜੜ ਗੁਰੂ ਦੇ ਬੰਦੇ ਨੇ ਹਿਲਾ ਦਿੱਤੀ ਸੀ ਜਦੋਂ ਵਜ਼ੀਰ ਖਾਂ ਆਇਆ ਸਾਰੇ ਚੜ ਕੇ ਆਏ ਬੰਦਾ ਸਿੰਘ ਬਹਾਦਰ ਦਿੱਲੀ ਟੱਪਦਾ ਸੀ ਪਿਆ ਪੈਸਿਆਂ ਦੀ ਕਮੀ ਆ ਗਈ ਤੇ ਬਣਜਾਰੇ ਲੰਘੇ ਲਵਾਣੇ ਜ਼ਿਆਦਾ ਲਵਾਣੀ ਸਿੰਘ ਬਣਜਾਰੇ ਸਨ ਉਹਨੇ ਦੱਸਿਆ ਜੀ ਮੈਂ ਸਰਹੰਦ ਫਤਿਹ ਕਰਨ ਚੱਲਿਆ ਪੈਸਾ ਮੁੱਕ ਗਿਆ ਉਹਨਾਂ ਨੇ ਗੱਡੇ ਦੇ ਦਿੱਤੇ ਜੀ ਪੈਸਿਆਂ ਦੇ ਸੋਨੀਪਤ ਕੋਲ ਖਲੋ ਕੇ ਪਿਆਰਾ ਸਿੰਘ ਪਦਮ ਕਹਿੰਦਾ ਉਹਨੇ ਇੱਕ ਆਵਾਜ਼ ਦਿੱਤੀ ਪੰਜਾਬ ਇੱਧਰ ਸੀ ਨਾ ਉਹਨੇ ਆਵਾਜ਼ ਦੇ ਕੇ ਕਿਹਾ ਕਿ ਮੈਨੂੰ ਗੁਰੂ ਨੇ ਥਾਪੜਾ ਦੇ ਕੇ ਭੇਜਿਆ ਪੰਜਾਬ ਵਾਲਿਓ ਤੁਸੀਂ ਮੇਰਾ ਸਾਥ ਦਿਓ ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ ਤੁਸੀਂ ਮੇਰਾ ਸਾਥ ਦਿਓ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਮੈਨੂੰ ਆਵਾਜ਼ਾਂ ਪਈਆਂ ਮਾਰਦੀਆਂ ਭਾਵਾਂ ਕਿ ਸੰਤ ਰਾਮ ਉਦਾਸੀ ਜੀ ਨੇ ਇਹ ਜਿਹੜੀ ਕਵਿਤਾ ਲਿਖੀ ਉਹ ਚ ਚਮਕੌਰ ਦੇ ਸਿੰਘਾਂ ਦਾ ਜੇਰਾ ਵੈਸੇ ਮੈਂ ਕਈ ਵਾਰੀ ਉਹ ਕੋਟ ਕੀਤੀ ਹੈ ਮੈਨੂੰ ਇੰਜ ਲੱਗਦਾ ਉਹ ਸੱਚ ਇਹੀ ਹੋਇਆ ਕਿ ਇਸ ਕੱਚੀ ਚਮਕੌੜ ਦੀ ਗੜੀ ਮੂਹਰੇ ਕਿਹੜਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ ਇਹ ਸੱਚ ਹੋ ਗਿਆ ਜੀ ਇਹ ਭਾਈ ਸਾਹਿਬ ਸਵੇਰੇ ਲੋਹਗੜ੍ਹ ਦੀ ਗੱਲ ਕਰ ਰਹੇ ਸਨ ਮੈਂ ਸੁਣ ਰਿਹਾ ਸਾਂ ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ ਵਿੱਚ ਆਹਮਣਾ ਸਾਹਮਣਾ ਹੋਇਆ ਆਪਾਂ ਵੈਸੇ ਕਈ ਵਾਰੀ ਬੜੇ ਨਿਰਾਸ਼ ਹੋ ਜਾਣਾ ਹੁੰਦੇ ਜੀ ਤੁਸੀਂ ਨਹੀਂ ਹੁੰਦੇ ਅਸੀਂ ਕਰਨੇ ਆ ਤੁਹਾਨੂੰ ਵੀ ਖਤਮ ਹੋ ਗਏ ਹਾਂ ਕੁਝ ਨਹੀਂ ਰਹਿ ਗਿਆ ਬਸ ਆਹੀ ਸਿੱਖ ਬੈਠੇ ਨੇ ਬਾਹਰ ਸਿੱਖ ਸਾਰੇ ਖਤਮ ਹੋ ਗਏ ਆ ਇਹ ਚੈਨਾ ਤੇ ਚੱਲਦਾ ਤੁਸੀਂ ਮੇਰੇ ਗੱਲ ਦੇ ਉੱਤਰ ਦਿਓ ਖਾਲਸਾ ਜੀ ਗੁਰੂ ਦੀ ਕਿਰਪਾ ਨੂੰ ਆਪਾਂ ਮੰਨਦੇ ਹਾਂ ਨਾ 113 ਸ਼ੇਰ ਨੇ ਜ਼ਫਰਨਾਮੇ ਦੇ ਇਸ ਤਰ੍ਹਾਂ ਹੀ ਕਿਸੇ ਸ਼ੇਰ ਚ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਇਆ ਮੈਂ ਖਤਮ ਹੋ ਗਿਆ ਨਾ ਚੜ੍ਹਦੀ ਕਲਾ ਕਹਿੰਦੇ ਮਿਲਾਂਗੇ ਤੈਨੂੰ ਟੱਕਰਾਂਗੇ ਅਜੇ ਅੱਗ ਬਲਣ ਵਾਲੀ ਹੈ ਕਿੱਡੀ ਚੜ੍ਹਦੀ ਕਲਾ ਪਰ ਆਪਾਂ ਤਾਂ ਸੱਚੀ ਮੁੱਚੀ ਏਡੀ ਢੇਂਦੀ ਕਲਾ ਸੱਚੀ ਤੋਂ ਦੱਸਾਂ ਮਾਨਸਿਕ ਤੌਰ ਤੇ ਕੌਮ ਨੂੰ ਗੁਲਾਮ ਅਸੀਂ ਬੁਲਾਰੇ ਕਰਨੇ ਪਏ ਦਿਨੇ ਜੀ ਆਹ ਢੇਂਦੀ ਕਲਾ ਜੀ ਆਹ ਵੀ ਖਤਮ ਹੋ ਗਿਆ ਆਹ ਵੀ ਖਤਮ ਹੋ ਗਿਆ ਤੁਸੀਂ ਉਹਨਾਂ ਬੰਦਿਆਂ ਵੱਲ ਤੇ ਝਾਤੀ ਮਾਰ ਕੇ ਦੇਖੋ ਜਿਹੜੀਆਂ ਇੰਨੀਆਂ ਇੰਨੀਆਂ ਸੇਵਾਵਾਂ ਕਰਦੇ ਪਏ ਸੱਚੀ ਤੁਹਾਨੂੰ ਦੱਸਾਂ ਅੱਜ 99% ਲੋਕਾਂ ਦੀ ਜੇਬ ਵਿੱਚ ਫੇਲੀਅਰ ਬੰਦਿਆਂ ਦੀ ਲਿਸਟ ਹੈ ਉਹਨਾਂ ਦੀ ਲਿਸਟ ਹੀ ਕੋਈ ਨਹੀਂ ਜਿਹੜੇ ਪਾਸ ਹੋ ਗਏ ਬੰਦਾ ਸਿੰਘ ਬਹਾਦਰ ਆਇਆ ਜੀ ਸਾਹਮਣੇ ਮੁਕਾਬਲਾ ਹੋਇਆ ਪਹਿਲਾਂ ਬਾਬਾ ਵਿਨੋਦ ਸਿੰਘ ਨਾਲ ਹੋਇਆ ਉਹ ਨੇਜਾ ਪਕੜਿਆ ਉਹਨਾਂ ਨੇ ਮਾਰਿਆ ਘੋੜੇ ਨੂੰ ਉਦੋਂ ਸਾਹਮਣੇ ਹੋਏ ਤੇ ਕਿਹਾ ਜਾਂਦਾ ਜੀ ਇਹਦਾ ਇਹਨੂੰ ਫਿਰ ਜਿਹੜਾ ਮਾਰਿਆ ਸੀ ਸਰਦਾਰ ਆਪਣਾ ਫਤਿਹ ਸਿੰਘ ਨੇ ਜਦੋਂ ਆਇਆ ਸਾਹਮਣੇ ਜੋ ਪੈਦਲ ਹੋ ਗਿਆ ਫਿਰ ਇਹਨੂੰ ਵਿੱਚੋਂ ਵਿੱਚ ਚੀਰ ਦਿੱਤਾ ਸੀ ਸਰਦਾਰ ਫਤਿਹ ਸਿੰਘ ਨੇ ਚਲੋ ਫਿਲਮਾਂ ਵਾਲੇ ਤੇ ਮਾਰੇ ਦਾ ਤੀਰ ਦਿਖਾਉਂਦੇ ਆ ਨਾ ਉਹਨੂੰ ਚੀਰ ਦਿੱਤਾ ਜਿੱਦਣ ਸਰਹੰਦ ਫਤਿਹ ਹੋਇਆ ਸਮਾਣੇ ਦਾ ਪਹਿਲਾ ਸੂਬੇਦਾਰ ਬਣਿਆ ਗਵਰਨਰ ਸ਼ਬਦ ਵਰਤੋਂ ਅੱਜ ਦਾ ਭਾਈ ਫਤਿਹ ਸਿੰਘ ਸਮਾਣਾ ਜਦੋਂ ਸੰਡੋਰਾ ਫਤਿਹ ਕੀਤਾ ਸਮਾਣਾ ਸਰਹੰਦ ਦਾ ਸਿੱਖਾਂ ਦਾ ਪਹਿਲਾ ਗਵਰਨਰ ਜਿਹੜਾ ਬਣਿਆ ਉਹਦਾ ਨਾਮ ਸਰਦਾਰ ਬਾਜ ਸਿੰਘ ਸੀ ਉਹਨਾਂ ਗਵਰਨਰ ਬਣਾਇਆ ਤੇ ਕਦੀ ਤੁਸੀਂ ਦੇਖਿਆ ਕਿਤੇ ਇਤਿਹਾਸ ਚ ਮੈਂ ਜਿੰਨਾ ਕੁ ਵਾਚਣ ਦਾ ਯਤਨ ਕੀਤਾ ਕਿਉਂਕਿ ਅਸੀਂ ਸਿੱਖ ਸਰੋਤ ਹੀ ਵਾਚਨੇ ਜੀ
ਕਿਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਪਦਵੀ ਦਿੱਤੀ ਨਹੀਂ। ਰਾਜਾ ਕਿਹਾ, ਮਹਾਰਾਜਾ ਕਿਹਾ, ਸੂਬੇਦਾਰ ਕਿਹਾ, ਗਵਰਨਰ ਕਿਹਾ, ਕਿਤੇ ਵੀ ਨਹੀਂ। ਜੋ ਮਿਲਿਆ ਉਹ ਵੀ ਵੰਡ ਦਿੱਤਾ। ਰਤਨ ਸਿੰਘ ਪੰਗੂ ਦਾ ਬੋਲ ਬੜੇ ਕਮਾਲ ਦਾ ਹੈ। ਕਹਿੰਦਾ ਇੱਕੋ ਗੱਲ ਕਹਿੰਦਾ ਸੀ, ਮੈਂ ਹੂੰ ਉਸੀ ਪੁਰਖ ਕਾ ਦਾਸ ਹਾਂ ਜਿਸਨੇ ਕਿਨੋ ਪੰਤ ਪ੍ਰਕਾਸ਼ਾ। ਮੈਂ ਉਸ ਗੁਰੂ ਦਾ ਦਾਸ ਹਾਂ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਸੱਚਮੁੱਚ ਸਰਹੰਦ ਫਤਿਹ ਕੀਤਾ, ਉਹਨਾਂ ਨੀਹਾਂ ਦੇ ਉੱਤੇ ਨਿਸ਼ਾਨ ਝੁਲਿਆ। ਬੜੇ ਸੋਹਣੇ ਬੋਲ ਹਰਪਾਲ ਸਿੰਘ ਪੰਨੂ ਲਿਖੇ ਸਨ। ਕਹਿੰਦਾ ਸਰਹੰਦ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਲੀ ਸਿੰਘ ਨੂੰ ਨਾਲ ਲਿਆ। ਕਹਿੰਦਾ ਮੈਨੂੰ ਉਹ ਥਾਂ ਦੱਸੋ ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ। ਉਹਨਾਂ ਥਾਂ ਦਿਖਾਈ, ਆਹ ਜਗ੍ਹਾ ਹੈ। ਕਹਿੰਦੇ ਗੁਰੂ ਦਾ ਬੰਦਾ ਫਿਰ ਚੁੱਕਿਆ ਉਸ ਧਰਤੀ ਤੇ। ਅਫਸੋਸ ਨਾਲ ਨਹੀਂ, ਬੈਰਾਗ ਵਿੱਚ ਜ਼ਾਰੋ ਜ਼ਾਰ ਹੋ ਰੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਅੱਜ ਮੈਂ ਬੇਨਤੀ ਕਰਾਂ, ਜੋ ਸਿੱਖ ਜਗਤ ਮਨਾਉਂਦਾ ਸਰਹੰਦ ਫਤਿਹ ਦਿਵਸ ਹੈ, ਤੇ ਸਾਹਿਬਜ਼ਾਦਿਆਂ ਦਾ ਬੋਲ ਜੋ ਅੱਲਾ ਯਾਰ ਖਾਂ ਜੋਗੀ ਨੇ ਸ਼ਹੀਦਾਂ ਨੇ ਵਫਾ ਦੇ ਅਖੀਰ ਵਿੱਚ ਲਿਖਿਆ, ਉਹ ਅੱਜ ਸੱਚ ਹੋਇਆ। ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ, ਗੱਦੀ ਤੋਂ ਤਖਤ, ਇਹ ਪਾਠ ਭੇਜਦੇ ਥੋੜਾ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਜੋਗੀ ਜੀ ਇਸਕੇ ਬਾਅਦ ਕੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਅੱਜ ਉਸ ਬਾਬਾ ਬੰਦਾ ਸਿੰਘ ਬਹਾਦਰ ਜੀ ਕਰਨੀ ਨਾਮੇ ਨੂੰ ਆਪਾਂ ਨਮਸਕਾਰ ਕਰਨੇ ਆ। ਇਹ ਸੰਗਤ ਜੀ ਕੱਲ ਨੂੰ ਇਸ ਸਲੋਕ ਫਿਰ ਅੱਗੇ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਆਪਾਂ ਯਤਨ ਕਰਾਂਗੇ ਜੀ, ਕਿਉਂਕਿ ਅੱਜ ਖਜ਼ਾਨਾ ਸਤਿਗੁਰੂ ਦੀ ਬਾਣੀ ਦਾ ਇੰਨਾ ਹੈ, ਦਿਲ ਨਹੀਂ ਕਰਦਾ ਅੱਗੇ ਤੁਰਨ ਨੂੰ। ਉਹ ਵੀ ਉਹ ਕਿਰਪਾ ਕਰਦਾ, ਤਾਂ ਆਪਣੀ ਸਿਆਣਪ ਨਹੀਂ, ਆਪਣੀ ਅਕਲ ਨਹੀਂ, ਇਹ ਉਹੀ ਬਖਸ਼ਿਸ਼ ਕਰਦਾ। ਆਪ ਸਭ ਦਾ ਧੰਨਵਾਦ। ਪ੍ਰਕਾਸ਼ ਆਓ ਆਪਾਂ ਸਾਰੇ ਥੋੜਾ ਜਿਹਾ ਨਾਮ ਜਪ ਲਈਏ ਜੀ, ਉਦੋਂ ਬਾਅਦ ਆਪ ਸੰਗਤ ਦਾ ਬਹੁਤ ਧੰਨਵਾਦ ਜੀ। ਮੇਰੇ ਤੋਂ ਬੋਲਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸੱਚੀ ਐਤਕੀ ਰੌਣਕ ਤੁਸੀਂ ਕਾਫੀ ਲਾਈ, ਰੌਣਕ ਮੈਂ ਸੰਗਤ ਇਕੱਠੀ ਹੋ ਕੇ ਆ ਰਹੀ। ਆਓ ਜੀ, ਮੇਰੀ ਫਿਰ ਬੇਨਤੀ ਹੈ ਕਿ ਕੋਈ ਵੀ ਪ੍ਰਚਾਰਕ ਆਵੇ, ਕੋਈ ਵੀ ਕੀਰਤਨੀ ਆਵੇ, ਸੰਗਤ ਗੁਰੂ ਘਰ ਵਿੱਚ ਜ਼ਰੂਰ ਆਵੇ ਕਰੇ। ਸਤਿਗੁਰੂ ਅੱਗੇ ਅਰਦਾਸ ਹੈ ਜੀ, ਇਹ ਸੰਗਤਾਂ ਆਬਾਦ ਹੀ ਰਹਿਣ। ਪਹਿਲਾਂ ਦਾਸ ਬੋਲੇਗਾ, ਫਿਰ ਬੀਬੀਆਂ ਭੈਣਾਂ ਸਾਰੇ ਬੋਲੋ ਜੀ।

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕਥਾ ਵਿਚਾਰ ਕਰਦਿਆਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਜ ਦੇਖ ਤੇ ਫਤਿਹ ਬਿਰਦ ਕੇ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੋ ਹੇ ਦੀਵਾਨਾਂ ਵਿਚ ਆਰਤੀ ਸ਼ਬਦ ਕੀਰਤਨ ਉਪਰੰਤ ਅੰਮ੍ਰਿਤ ਬਾਣੀ ਦੀ ਵਿਚਾਰ ਕਿਰਪਾ ਕੀਤੀ ਇਤਿਹਾਸ ਦੀ ਵਿਚਾਰ ਹੋਈ ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਦੇਹੇ ਸ਼ਿਵਾ ਬਰ ਮੋਹੇ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਨਾ ਡਰੂੰ ਅਰ ਸੋ ਜਪ ਜਾਏ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਦਰੋ ਕਰੋਬਰ ਸਾਹਿਬ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦੇ ਜਰਨੈਲ ਉਹਨਾਂ ਨੇ ਅੱਜ ਦੇ ਦਿਨ ਮਹਾਨ ਮਹਾਰਾਜ ਜੀ ਹੋਰ ਗੁਰਮੁਖ ਪਿਆਰੇ ਸਿੱਖਾਂ ਨੂੰ ਨਾਲ ਲੈ ਕੇ ਸਰਹੰਦ ਫਤਿਹ ਕੀਤੀ ਮਹਾਰਾਜ ਜੀ ਸਰਹੰਦ ਫਤਿਹ ਦਿਵਸ ਸਿੱਖ ਗੁਰਦੁਆਰਾ ਸਿੰਘ ਜੀ ਦੀਆਂ ਸਮੂਹ ਸੰਗਤਾਂ ਅਤੇ ਹੋਰ ਬੇਅੰਤ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਮਹਾਰਾਜ ਜੀ ਇਸੇ ਸੰਬੰਧ ਵਿਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਗੁਰੂ ਘਰ ਵਿਚ ਹਾਜ਼ਰੀਆਂ ਭਰੀਆਂ ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ
ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗ ਵਾਸੀ ਬੀਬੀ ਪਰਮਜੀਤ ਕੌਰ ਜੋ ਪਿਛਲੇ ਦਿਨੀ ਚ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਕ ਸ਼ਾਂਤੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $250 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਪਵਿੱਤਰ ਚਰਨਾਂ ਕਮਲਾਂ ਵਿਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਦਰ ਘਰ ਦੇ ਸੇਵਕ ਬੀਪੀ ਜੋਤਿਕਾ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $200 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਭਾਈ ਅਮਨ ਕਥੂਰੀਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $35 ਮਾਇਆ ਭੇਟਾ ਕਰਦੇ ਹਨ, ਭਾਈ ਨੀਰੂ ਮੁੰਜਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀਓ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਦਰ ਘਰ ਦੇ ਸੇਵਕ ਕਾਕਾ ਪਰਮਜੋਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ, ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅੱਗੇ ਆਪ ਹੀ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤੀ ਆਖੀਐ। ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਵੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸਦਾ ਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦਿਓ ਸੱਜਣ ਸਿਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਏ, ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਤਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡੋ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬੰਦ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਬਾ ਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨਣੈਨ ਹੈ ਤੋਹੇ ਕਾਓ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਦਿਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨੰਦਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ, ਕਉ ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਖਤ ਹਰ ਰਸ ਸਾਧਨਾ ਜਾਣ,

ना।

ਫਤਿਹ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਾਈਐ।

ਕਰਨ ਔਰ ਇਸੇ ਤਰ੍ਹਾਂ ਆਪਣੇ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਜੋ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ ਉਹ ਸੋਰਠ ਰਾਗ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 625 ਔਰ 626 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਇਹ ਜੀਵਨ ਸਤਿਗੁਰੂ ਜੀ ਸਫਲ ਬਣਾਉਣ। ਹੁਣ ਸਮਾਂ ਹੋਇਆ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਤੇ ਸਹਿਤ ਸ਼ੁੱਧ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਦਾਖਿਅਰ, ਕਿਨੇ ਰਾਮ ਨਾਮ ਇਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿੱਧ ਨਉ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਾ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਾਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ।

कह सिमरन निःचल आसन, प्रभ कह सिमरन कमल बिगासन, प्रभ कह सिमरन अनहद झुनकार, सुख प्रभ सिमरन का अंत न पार। सिमरह से जान जिन को प्रभ माया, नानक तिन जान सरनी पया। हर सिमरन कर भगत प्रगटाए, हर सिमरन लग बेद उपाए, हर सिमरन पै सिद जति दाते, हर सिमरन नीच चौह कूंट जाते। हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा। कर किरपा जिस आप बुझाया, नानक गुरमुख हर सिमरन तिन पाया। सलोक दीन दर्द दुख पंजना, घट घट नाथ अनाथ, शरण तुम्हारी आयो नानक की प्रभ साथ। अष्टपदी जह मात पिता सोत मीत न पाई, मन ऊहा नाम तेरा संग सहाई। जह महा पयान दूत जम दलै, तह केवल नाम संग तेरा चलै। जह मुश्किल होवै अत भारी, हर को नाम खिन माहे उधारी। अनक पुनः चरण करत नहीं तरै, हर को नाम कोट पाप पर हरै। गुरमुख नाम जप हो मन मेरे, नानक पाव वहो सुख कन्हेरे। सगल सृष्ट को राजा दुखिया, हर का नाम जपत होए सुखिया। लाख करोरी बंध न परै, हर का नाम जपत निस्तरै। अनेक माया रंग तिख न बुझावै, हर का नाम जपत आधावै। जेह मार्ग एहो जात अकेला, तह हर नाम संग होत सुहेला। ऐसा नाम मन सदा त्याई है, नानक गुरमुख परम गत पाई है। छूटत नहीं कोट लख बाही, नाम जपत तै पार पराही। अनेक बिघन जय आए संघारै, हर का नाम तत्काल उधारै। अनेक जौन जन मैं मर जाम, नाम जपत पावै विश्राम। हौ मैला मल कब हुन तोवै, हर का नाम कोट पाप खोवै। ऐसा नाम जप हो मन रंग, नानक पाइये साध कै संग। जिह मार्ग के गने जाहे न कोसा, हर का नाम ऊहा संग तोसा। जिह पैंडै महा अंध गुबारा, हर का नाम संग उजियारा। जहा पंथ तेरा को न सुजानू, हर का नाम तह नाल पछानो। जय महा भयान तपत बहु काम, तय हर के नाम की तुम ऊपर शाम। जहा त्रिखा मान तुझ आकर्ख है, तह नानक हर हर अमृत बरख है। भगत जना की बर्तन नाम, संत जना कै मन विश्राम। हर का नाम दास की ओट, हर कै नाम उदरे जन कोट। हर जस करत संत दिन रात, हर हर औखद साधक मात। हर जन कै हरि नाम निधान, पार ब्रह्म जन की नोदान। मान तन रंग रते रंग एकै, नानक जन कै बिरत बबेकै। हर का नाम जन कौ मुकुत जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परे न पंग। हर का नाम जन की वडयाई, हर कै नाम जन सो बापाई। हर का नाम जन को भोग जोग, हर नाम जपत कछ नाहि वियोग। जन राता हर नाम की सेवा, नानक पूजै हर हर देवा। हर हर जन कै मालक जीना, हर तन जन को आप प्रभ दीना। हर हर जन कै ओट सताणी, हर प्रताप जन अवर न जानी। ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै। हर की भगत मुकत बहु करे, नानक जन संग के ते तरे। पार जात एहो हर को नाम, काम तिन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुरत सब नसै। संत का संग वड भागी पाई है, संत की सेवा नाम ते आई है। नाम तुल कश अवर ना होए, नानक गुर मुख नाम पावै जन कोए। सलोक बहु शास्त्र बहु सिमृति, पेखे सर्ब टंडोल। पूजस नाही हर हरे, नानक नाम अमोल। अष्टपदी जाप ताप ज्ञान सब त्यान, खाट शास्त्र सिमरत वख्यान। योग अभ्यास कर्म धर्म क्रिया, सगल त्याग बन मध्ये फिरिया। अनेक प्रकार किए बहु जतना, पूर्ण दान होमे बहु रत्ना। शरीर कटाए होमे कर राती, वर्तनेम करे बहु पाती। नहीं तुल राम नाम विचार, नानक गुरमुख नाम जपिए एक बार। नौ खंड प्रथमी फिरे चैर जीवे, महा उदास तपी सरथी वै। अगन माहे होमत परान, कनक अशव है वर भूम दान। नेवली कर्म करे बहु आसन, जैन मार्ग संजम अत साधन।
ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੀ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਉਪਾਵ ਦਰਗਹਿਨੇ ਸਿਜੈ ਛੂਟਸ ਨਾਹੀ ਊਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪੋਨੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇ ਬਹੁਤਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਆਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਵਿਸਥਾ ਤੁਜੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖਿ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸਾ ਹੈ ਸੁਤ ਭਰਾਤ ਮੀਤ ਬਨਤਾ ਸੰਗ ਹੱਸਾ ਹੈ ਜਿਹ ਪ੍ਰਸਾਦ ਪੀ ਵਹ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗ ਕਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਾ ਵਨੇਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰ ਗਹਿ ਮਾਨ ਤਿਸੈ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋ ਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਛਪਸ਼ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੀ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ
कहां बेसन पद गावै गूंग यतन करै तौ पी सुर भंग कह पिंगल पर्वत पर पवन नहीं होत ऊहा सुगवन करतार करुणा मैं दीन बेनती करै नानक तुमरी कृपा तरै संग सहाई सो आवै न चीत जो बैराई ता स्यों प्रीत बलुआ के ग्रह पीतर बसै आनंद केल माया रंग रसै दृढ़ कर्मा न मन है प्रतीत काल न आवै मूड़े चीत बैर विरोध काम क्रोध मोह झूठ विकार महा लोभ त्रोह याहू जुगत बेहाने कई जन्म नानक राख ले हो अपन कर कर्म तू ठाकुर तुम पह अरदास जियो पिंड सब तेरी रास तुम मात पिता हम बारिक तेरे तुमरी कृपा मैं सूख कनेरे कोई न जाने तुमरा अंत ऊंचे ते ऊंचा भगवंत सगल समग्री तुमरे सूत्र तहारी तुम ते होए सो आज्ञाकारी तुमरी गात मित तुम ही जानी नानक दास सदा कुरबानी सलोक देन हार प्रभ छोड़ कै लागे आन सो आए नानक कहू न सी जई बिन नावै पत जाए अष्टपदी दस बस्तुले पाछ पावै एक बस्त कारण बिखोट गवावै एक भी न दे दस भी हर ले तौ मूड़ा कहो कहा करे जिस ठाकुर सिउ नाही चारा ताको की जय सद नमस्कार जाके मन लागा प्रभ मीठा सर्ब सुख ताहू मन बूठा जिस जन अपना हुक्म मनाया सर्ब थोक नानक तिन पाया अगनत साहो अपनी दे रास खात पीत बरतै आनंद उलास अपनी अमान कश बहुर साहो ले अज्ञानी मन रोस करे अपनी प्रतीत आप ही खोवै बहुरस का विश्वास न होवै जिसकी बस्त तिसे आगै राखे प्रभ की आज्ञा मन है मत है उसते चौगुन करे निहाल नानक साहिब सदा दयाल अनेक भांत माया के हेत सर पर होवत जान अनेत बिरख की छाया सिउ रंग लावै ऊ बिन सहयो मन पछोतावै जो दिसै सो चल नहार लपट रहे उत है अंध अंधार बटाऊ सिउ जो लावै नेह ताको हाथ न आवै केह मन हर के नाम की प्रीत सुखदाई कर कृपा नानक आप लये लाई मिथ्या तान तान कुटंब सबाया मिथ्या होमै ममता माया मिथ्या राज जोबन धन माल मिथ्या काम क्रोध विकराल मिथ्या हरथ हस्ती अस बस्तरा मिथ्या रंग संग माया पेक हस्ता मिथ्या ध्रुव मोह अभिमान मिथ्या आपस ऊपर करत गुमान अस्थिर भगत साधकी सरन नानक जप जप जीवै हर के चरण मिथ्या श्रवण पर निंदा सुने मिथ्या हस्त पर दर्ब कोहिरै मिथ्या नेत्र पेखत पर त्रय रूपाद मिथ्या रसना भोजन अनस्वाद मिथ्या चरण पर विकार कोतावै है मिथ्या मन पर लोभ लुभावै मिथ्या तन नहीं पर उपकारा मिथ्या बास लेत बिकारा बिन बूझे मिथ्या सब पहे सफल देह नानक हर हर नाम लय बिरथी साकत की आर जा साच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रहन बिरथा बिहाय मेघ बिना ज्यो खेती जाए गोबिंद भजन बिन बृथे सब काम ज्यों किरपन के निरारथ दाम धन धन ते जन जे कट बस्यो हर नाउ नानक ताकै बल बल जाओ रहत अवर कश अवर कमावत मन नहीं प्रीत मुखों गंड लावत जानन हार प्रभु परबीन बाहर पेख न काहू पीन अवर उपदेसै आप न करै आवत जावत जन्मै मरै जिसके अंतर बसै निरंकार तिसकी सीख तरै संसार जो तुम भाने तिन प्रभ जाता नानक ऊन जान चरण पराता करौ बेनती पार ब्रह्म सब जानै अपना किया अपिह मानै अपिह आप करत नबेरा किसै दूर जनावत किसै बुझावत नेरा कुपाव स्यानप सगल ते रहत सब कछ जानै आत्म की रहत जिस भावै तिस लय लड़ लाए थन थनंतर रहया समाए सो सेवक जिस कृपा करी निमुख निमुख जप नानक हरि सलोक काम क्रोध अर लोभ मोह बिन सजाए अहं मेव नानक प्रभ शरणागति कर प्रसाद गुरुदेव अष्टपदी जिह प्रसाद छति ही अमृत खाहे तिस ठाकुर को रख मन माहे जिह प्रसाद सुगंधत तन लावह तिसको सिमरत परमगत पावह जिह प्रसाद बस है सुख मंदर तिसे त्याय सदा मन अंदर जिह प्रसाद ग्रह संग सुख बसना आठ पहर सिमरहो तिस रसना
जिह प्रसाद रंग रस भोग नानक सदा त्याई है त्यावन जोग जिह प्रसाद पाठ पटंबर हडावह है तिसह त्याग कथ अवर लुभावह है जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन है मुख ताकू जस रसन बखानै जिह प्रसाद तिरो रहता धर्म मन सदा त्याए केवल पार ब्रह्म प्रभ जी जपत दरगह मन पावह नानक पात से ती घर जावह है जिह प्रसाद आरोग कंचन देही लिवलावहो तिस राम स्नेही जिह प्रसाद तेरा उला रहत मान सुख पावै हर हर जस कहत जिह प्रसाद तेरे सगल शिदर ठाकी मन सरणी पर ठाकुर प्रभ ताकै जिह प्रसाद तुझ को न पहुचै मन सास सास सिमरहो प्रभ ऊचे जिह प्रसाद पाई दुर्लभ देह नानक ताकी भगत करे जिह प्रसाद आपूखन पहरी जय मान तिस सिमरत क्यों आस की जय जिह प्रसाद असव हस्त असवारी मान तिस प्रभ काओ कबहू ना बिसारी जिह प्रसाद बाग मिलख तना राख परोए प्रभ अपने मना जैन तेरी मान बनत बनाई उठत बैठत साध तिसह त्याए जो एक अलख है ईहा ऊहा नानक तेरी रखै जिह प्रसाद करह पुन बहुदान मन आठ पहर कर तिसका ध्यान जिह प्रसाद तू आचार व्यवहारी तिस प्रभ कौ सास सास चितारी जिह प्रसाद तेरा सुंदर रूप सो प्रभ सिमरहो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पात्र है गुरु प्रसाद नानक जस का है जिह प्रसाद सुनै करण नाद जिह प्रसाद पेखै बिसमाद जिह प्रसाद बोलहै अमृत रसना जिह प्रसाद सुख सहजे बसना जिह प्रसाद हस्त कर चलहै जिह प्रसाद संपूर्ण फलहै जिह प्रसाद परम गत पावहै जिह प्रसाद सुख सहज समावहै ऐसा प्रभ त्याग अवर कत लागहो गुरु प्रसाद नानक मन जागहो जिह प्रसाद तू प्रगट संसार तिस प्रभ कहो मूल ना मनहो बिसार जिह प्रसाद तेरा प्रताप रे मन मूड तू ताको जाप जिह प्रसाद तेरे कार्य पूरे तिस है जान मन सदा हजूरे जिह प्रसाद तू पावह साच रे मन मेरे तू तास्यों राच जिह प्रसाद सब की गत होए नानक जाप जपै जप सोए आप जपाए जपै सो नाओ आप गावाए सो हर गुण गाओ प्रभ कृपा ते होए प्रगास प्रभु दया ते कमल बेगास प्रभ सो प्रसन्न बसै मन सोए प्रभ दया ते मत उत्तम होए सर्ब निधान प्रभ तेरी माया आपो कछु न किन्हु लया जित जित लावहो तित लग है हर नाथ नानक इनकै कछु न हाथ सलोक अगम अगाध पार ब्रह्म सोए जो जो कहे सो मुक्ता होए सुन मीता नानक बिनवंता साध जना की अचरज कथा अष्टपदी साध कह संग मुख उज्जल होत साध संग मल सगली खोत साध कह संग मिटै अभिमान साध कह संग प्रगटै सुज्ञान साध कह संग बुझै प्रभ नेरा साध संग सब होत नबेरा साध कै संग पाए नाम रतन साध कै संग एक ऊपर जतन साध की महिमा बरने कौन प्राणी नानक साध की शोभा प्रभ माहे समानी साध कै संग अगोचर मिलै साध कै संग सदा पर फुलै साध कै संग आवह बस पंचा साध संग अमृत रस पुंचा साध संग होए सब की रेन साध कै संग मनोहर बैन साध कै संग नकत हूं तावै साध संग आस थित मन पावै साध कै संग माया ते भिन्न साध संग नानक प्रभ सो प्रसन्न साध संग दुश्मन सब मीत साधु कै संग महापुनीत साध संग किस्यो नहीं बैर साध कै संग ना बीगा पैर साध कै संग नाही कुमंदा साध संग जाने परमानंदा साध कै संग नाही हो ताप साध कै संग तजय सब आप आपे जाने साध बडाई नानक साध प्रभु बाने आई साध कै संग न कबहू तावै साध कै संग सदा सुख पावै साध संग बस्त अगोचर लहै साधु कै संग अजर सहै साध कै संग बसै थान ऊचै साधु कै संग महल पहुचै साध कै संग दृढ़ै सब धर्म साध कै संग केवल पार ब्रह्म साध कै संग पाए नाम निधान नानक साधु कै कुरबान
साध कै संग सब कुल उधार है, साध संग साजन मीत कुटुंब ने सतारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सर्वथान गम, नानक साध कै संग सफल जनम, साध कै संग नहीं कछु काल, दर्शन भेटत होत निहाल, साध कै संग कलूखत हरै, साध कै संग नरक पर हरै, साध कै संग इहां उहां सुहेला, साध संग बिशरत हर मेला, जो इच्छा सोई फल पावै, साध कै संग न बिरथा जावै, पार ब्रह्म साध रिद बसै, नानक उधरै साध सुन रसै, साध कै संग सुनो हर नाउ, साध संग हर के गुण गाओ, साध कै संग न मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग भय आज्ञाकारी, साध संगत पई हमारी, साध कै संग मिटे सब रोग, नानक साध पेटे संजोग, साध की महिमा बेद न जान है, जेता सुन है तेता बख्यान है, साध की उपमा ते हो गुण ते दूर, साध की उपमा रही भार पूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बन आई, नानक साध प्रभ भेद न पाई सलोक, मन साचा मुख साचा सोए, अवर न पेखै एकस बिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्प कौ सोख, ब्रह्म ज्ञानी कै दृष्ट समान, जैसे राज रंक कौ लागै तुल पवान, ब्रह्म ज्ञानी कै धीरज एक, ज्यों वसुधा को खोदै को चंदन लेप, ब्रह्म ज्ञानी का यह गुनाओ, नानक ज्यों पावक का सहज स्वभाव, ब्रह्म ज्ञानी निर्मल ते निर्मला, जैसे मैल न लागे जला, ब्रह्म ज्ञानी कै मन होए प्रकाश, जैसे तर ऊपर आकाश, ब्रह्म ज्ञानी कै मित्र सतर समान, ब्रह्म ज्ञानी कै नाही अभिमान, ब्रह्म ज्ञानी ऊच ते ऊंचा मन अपने, है सब ते नीचा, ब्रह्म ज्ञानी से जान पहे, नानक जिन प्रभ आप करे, ब्रह्म ज्ञानी सगल कीरीना, आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते काश बुरा ना पाया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का पूजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पार उपकार उमाहा, ब्रह्म ज्ञानी कै नाही धंधा, ब्रह्म ज्ञानी ले तहवत बंधा, ब्रह्म ज्ञानी कै होय सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कै एकै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा साध जागत, ब्रह्म ज्ञानी अहं बुद्ध त्यागत, ब्रह्म ज्ञानी कै मन परमानंद, ब्रह्म ज्ञानी कै कार सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कै होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दरस बड़ भागी पाई है, ब्रह्म ज्ञानी को बाल बाल जाई है, ब्रह्म ज्ञानी को खो खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कै सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथया न जाए अध्याख्यर, ब्रह्म ज्ञानी सर्व का ठाकुर, ब्रह्म ज्ञानी की मेत कौन बखाने, ब्रह्म ज्ञानी की गात ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का कर्ता, ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी,
ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਾਰਸ ਸਗਲ ਨੇ ਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨ ਭੇਖੈ ਨੇਤਰ ਸਾਧਕਿ ਟਹਿਲ ਸੰਤ ਸੰਗ ਹੇਤ ਕਰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੂਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੈ ਨਾਨਕ ਉਹ ਬੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਨ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਥੂਲ ਚਹੋਰ ਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੋਰ ਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰੈ ਪਾਸ਼ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕਹੋ ਆਪ ਕਿਰਪਾ ਕਰੈ ਤਿਸ ਦਾਸ ਕਹੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸ ਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵਹੁ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਥੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ
ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਨ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰੈ, ਕਈ ਕੋਟ ਬਹੁ ਜੋਨੇ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕਹਿ ਹਾਤੇ। ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ, ਦਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਾਨ ਸਦਾ ਧਨ ਧਨ। ਕਈ ਕੋਟ ਖਾਣੀ ਆਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇੱਕ ਓੰਕਾਰ, ਕਈ ਕੋਟ ਕੀ ਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਰਹਿ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਾਧ ਸਾਧ ਹੀ ਜੀਵਾ ਹੈ, ਕਈ ਕੋਟ ਨਾਮ ਗੁਣ ਗਾਵਾ ਹੈ, ਆਤਮ ਰਸ ਸੁਖ ਸਹਿਜ ਸਮਾਵਾ ਹੈ, ਆਪੋਨੇ ਜਨ ਕਉ ਸਾ ਸਾ ਸਮਾਰੇ, ਨਾਨਕ ਓਏ ਪਰਮੇਸ਼ਵਰ ਕੇ ਪਿਆਰੇ ਸਲੋਕ। ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣ ਜਲ ਥਲ ਮਹੀ ਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਿਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੁਹਾਂ ਸਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਨਤ ਆਪਣ ਆਪ ਬਚੈ, ਭਰਮੇ ਭੂਲਾ ਦੈ ਦਿਸ ਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ, ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੋਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰੱਖੈ ਤਿਵਹੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹੈ,
ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੇ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸੁਆਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਆਵਰ ਨਾ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਾਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਬ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹੋਂ ਧਾਰੇ, ਸਰਮ ਪਾਵੈ ਸਗਲੇ ਬਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨੇਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰ ਗਹਿ ਕਹੁ ਕੈਸੇ ਗਾਵੈ, ਆਪਸ ਕਹੁ ਜੋ ਭਲਾ ਕਹਾਵੇ, ਆਪਸ ਕਹੁ ਜੋ ਭਲਾ ਕਹਾਵੈ, ਤਿਸ ਹੈ ਭਲਾਈ ਨਿਕਟ ਨ ਆਵੈ, ਸਰਬ ਕਿਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਸੁਖ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ, ਸਹਿਸ ਖਟੈ ਲਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਬਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਿਵੇਕ, ਆਪੇ ਏਕ ਆਪਹਿ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਬਿਸਥਾਰ, ਸਭ ਕਛ ਉਸ ਕਉ ਕਰਨੇ ਹਾਰ, ਉਸ ਤੇ ਭਿੰਨ ਕਹੋ ਕਿਛੁ ਹੋਏ, ਥਾਨ ਥਨੰਤਰ ਏਕੈ ਸੋਏ, ਆਪੂ ਨੇ ਚਲੇ ਤੋ ਆਪ ਕਰਨੇ ਹਾਰ, ਕੌਤਕ ਕਰੈ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੀ ਸ੍ਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਣ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਅਸ਼ਟਪਦੀ ਸੰਤ ਕਹਿ ਦੁਖਨ ਆਰ ਜਾ ਘਟੈ, ਸੰਤ ਕਹਿ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕਹਿ ਦੁਖਨ ਸੁਖ ਸਭ ਜਾਏ, ਸੰਤ ਕਹਿ ਦੁਖਨ ਨਰਕ ਮੈਂ ਪਾਏ,
संत कै दुखन मत होए मलीन, संत कै दुखन शोभा ते हीन, संत के हते कौ रखे न कोए, संत कै दुखन थान भ्रष्ट होए, संत कृपाल कृपा जे करे, नानक संत संग निंदक भी तरै, संत के दुखन ते मुख पवै, संतन कै दुखन काग ज्यों लवै, संतन कै दुखन सर्प ज्यों पाए, संत कै दुखन त्रिगद ज्यों किर माए, संतन कै दुखन तृष्णा मैं जलै, संत कै दुखन सब को शलै, संत कै दुखन तेज सब जाए, संत कै दुखन नीच नीचाए, संत दुखी का थाओ को नाहे, नानक संत पावै था ओए पी गत पाहे, संत का निंदक महा अतताई, संत का निंदक खेन टिकन न पाई, संत का निंदक महा हत्यारा, संत का निंदक परमेश्वर मारा, संत का निंदक राज के हीन, संत का निंदक दुखिया अरदीन, संत के निंदक को सर्व रोग, संत के निंदक को सदा बिजोग, संत की निंदा दोख मह दोख, नानक संत पावै ता उसका पी होए मोख, संत का दुखी सदा अपवित, संत का दुखी किसे का नहीं मित, संत के दुखी कौ डान लागै, संत के दुखी कौ सब त्यागै, संत का दुखी महा अहंकारी, संत का दुखी सदा बिकारी, संत का दुखी जन में मरै, संत की दुख ना सुख ते टरै, संत के दुखी को नाही ठाऊ, नानक संत पावै ता लय मिलाए, संत का दुखी अद बीच ते टूटै, संत का दुखी कितै काज ना पहुँचै, संत के दुखी कौ उद्यान प्रमाइयै, संत का दुखी सुजड़ पाइयै, संत का दुखी अंतर ते थोथा, ज्यों सास बिना मृतक की लोथा, संत के दुखी की जड़ किश नाहे, आपन बीज आपे ही खाहे, संत के दुखी कौ अवर न रखन हार, नानक संत पावै तां लै उबार, संत का दुखी इउं बिल लाए, ज्यों जल बिहून मछली तड़फड़ाए, संत का दुखी भूखा नहीं राजै, ज्यो पावक ईधन नहीं त्रापै, संत का दुखी छुटै अकेला, ज्यो बुआड़ तिल खेत माहे दोहेला, संत का दुखी धर्म ते रहत, संत का दुखी साध मिथ्या कहत, किरत निंदक का तुर ही पया, नानक जो तिस पावै सोई थिया, संत का दुखी बिगड़ रूप होए जाए, संत के दुखी कौ दरगह मिले सजाए, संत का दुखी सदा सहकाइए, संत का दुखी ना मराए ना जीवाइए, संत के दुखी की पूजै ना आसा, संत का दुखी उठ चले निराशा, संत कै दुख न त्रष्टै कोए, जैसा पावै तैसा कोई होए, पया किरत न मेटै कोए, नानक जानै सच्चा सोए, सब घट तिस क्यो करने हार, सदा सदा तिस को नमस्कार, प्रभु की उस्तत करहो दिन रात, तिस हत्या वहो सास गिरास, सब काश वरतै तिसका किया, जैसा करे तैसा को थिया, अपना खेल आप करने हार, दूसर कौन कहे विचार, जिसनु कृपा करै तिस आपन नाम दे, बडभागी नानक जान से सलोक, तज हो सियानप सुरजन हो, सिम रहो हर हर राय, एक आस हर मन रखो, नानक दुख परम पहु जाए, अष्टपदी मानुख की टेक बृथी सब जान, देवन को एक है भगवान, जिसके दिया रहे अघाए, बहुर न तृष्णा लगे आए, मारे रखे एको आप, मानुख कह किशना ही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागै कोए, उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, ननो पेख ठाकुर का रंग, साध संग बिन सह सब संग, चरण चलो मार्ग गोबिंद, मिटह पाप जपिय हर बिंद, कर हर कर्म श्रवण हर कथा, हर दरगह है नानक उजल मथा, बडभागी ते जन जग माहे, सदा सदा हर के गुण गाहे, राम नाम जो करह विचार, से तनवंत गने संसार, मान तान मुख बोलै हर मुखी, सदा सदा जानो ते सुखी, एको एक एक पछान, इत उत कियो सो जी जानै, नाम संग जिसका मन मान्या, नानक तिन है निरंजन जानया, गुरप्रसाद अपन आप सुझ है, तिसकी जान नहु तृष्णा बुझै,
ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤੇ ਸਹਿ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖਾਓ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਾਜ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲੈ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਾਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੈ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭੈ ਜੈ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਾਨ ਸਦਾ ਅਰੋਗ ਜਿਉ ਮੰਦਰ ਕਉ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸ ਹੈ ਚਿਤਾਰ ਜੋ ਕਾਸ਼ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰੇ ਸੰਗ ਲਾਪਟ ਰਹਿਓ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਪ ਸੰਤ ਹੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਾਧ ਬਲਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕੋ ਜੀ ਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ
ਸਭ ਕੀ ਛਤੀ ਸਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇਹੋ ਲੋਏ ਜਾ ਕੈ ਹਿਰਦੈ ਏਕੋ ਹੋਏ ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਚੀ ਦ੍ਰਿਸ਼ਟ ਸਚਾ ਆਕਾਰ ਸਚ ਵਰਤੈ ਸਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ੋ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕ ਕਹਿ ਮਾਨ ਇਹੋ ਅਨਰਾਉ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਹੈ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਹੈ ਸੇ ਤੇਹੋ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਰੇ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤ ਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪਿਹਿ ਸੱਚ ਨਾਨਕ ਹੋਸੀ ਪਿਹਿ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਣ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇਲੇ ਬਸਤ ਗਡਾਈ ਤਾਕੋ ਭਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਈ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੂਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰੂ, ਨਾਨਕ ਨੀਚ ਕਹਿ ਵਿਚਾਰੂ। ਵਾਰਿਆ ਨਾ ਜਾਵਾ ਇੱਕ ਵਾਰ, ਜਿਉ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਮਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ।

ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨ ਹੋਏ, ਸਵਸਥ ਆਤ ਬਾਣੀ ਬਰਮਾਉ। ਸਤ ਸੁਹਾਨ ਸਦਾ ਮਨ ਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹ ਕਵਣ, ਜਿਤ ਹੋਆ ਆਕਾਰੁ ਵੇਲ, ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੀ, ਆਪੇ ਜਾਣੈ ਸੋਈ, ਕਿਵ ਕਰਿਆ ਕਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪਾਉ ਜਾਣੈ, ਅੱਗੇ ਗਿਆ ਨ ਸੋਹੈ, ਪਾਤਾਲ ਪਾਤਾਲ ਲਖ ਆਗਾਸ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹਿ ਕਹਿਣ ਕਤੇਬਾ, ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ, ਲਿਖੇ ਹੋਏ ਵਿਨਾਸੁ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵ ਹੈ ਸਮੁੰਦ, ਨ ਜਾਣੀ ਹੈ ਸਮੁੰਦ ਸਾਹ ਸੁਲਤਾਨ, ਗਿਰਹਾ ਸਿੱਤੀ ਮਾਲ ਧਨ, ਕੀੜੀ ਤੁਲ ਨ ਹੋਵਣੀ, ਜੇ ਤਿਸ ਮਨੁ ਨ ਵਿਸਰਹਿ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨਮੰਤ,

ਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤਿਆ ਦੁੱਖ ਭੋਗ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਭਾਣੈ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜਿੱਤੀਆਂ ਮੁਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸੁਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਕਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕਿਤੇ ਆਖਹਿ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਰੇ ਤਾਕ ਨ ਸਕਹਿ ਕੀ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣ ਸੱਚ ਸੋਏ ਜੀ ਕੋ ਆਖਹਿ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵਹਿ ਤੋਹਨੂੰ ਪੌਣ ਪਾਣੀ ਬੈਸੰਤਰ ਗਾਵ

ਸੁਹਨ ਸਦਾ ਸੁਵਾਰੀ ਗਾਵਹਿ ਇੰਦਾ ਸੁਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੀ ਤੁਧਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।

ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ। ਅਚਲ ਮੂਰਤਨ ਭਉ ਪ੍ਰਕਾਸ ਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੀ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਛੰਦ ਨਮਸਤੁੰਗ ਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਵਾਹੇ ਨਮਸਤੰਗ ਅਟਾਹੇ ਨਮਸਤੰਗ ਅਨ

ਅਭੰਗਨ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾ ਗਹਿ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੀ ਬਿਨੇ ਅੰਤ ਕੁਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸਿੱਖੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਭਿੱਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦਿਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰਜਾਨ ਦਲੈਂਗੇ ਭਾਰੀ ਗਵਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਰਿਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵਡੇ ਬਰਿਆਰ ਅਪਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧਿਪ ਜੋਂ ਤ੍ਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਧ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਗ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ ਬਾਸ ਕੀਓ ਬਖਿਆਨ ਸੁ ਬੈਠ ਕੈ ਐਸੀ ਐਸੀ ਸੁਬੈ ਸੁਬਿਤਾਯੋ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੂ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੂ, ਆਪ ਹਾਥ ਦੈ ਮੋਹੇ ਬਚਾਵਹੂ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੂਹ ਰੱਛਾ ਨਿਜ ਕਰ ਦੈ ਕਰੀਐ, ਸਭ ਵੈਰਨ ਕੋਆ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾਡ ਕੋਈ ਅਵਰ ਨਾ ਧਿਆਉਂ, ਜੋ ਬਰਚਾਉ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਹੈ ਮੁਝੇ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪਛਾਉ, ਸ੍ਰੀ ਅਸ ਤੁਜੂ ਕਰੇ ਹੋ ਰੱਛਾ, ਰਾਖ ਲਿਹੋ ਮੁਹਿ ਰੱਖਣ ਹਾਰੇ, ਸਾਹਿਬ ਸੰਤ ਸਾਹਿ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਯੋ, ਦੇਵ ਦੈ ਜਚਨ ਉਪਜਾਯੋ, ਆਦੰਤਿ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੂ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ,

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰ

ਮੇਰਾ ਆਧਾਰ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾ ਸਮਰਥ ਕੋਈ ਨਾਹੀ ਕਿਰਪਾ ਕਰਬਨ ਵਾਰੀਆ ਸੁਨੋ ਹੁਰ ਤਾਉ ਨਾਹੀ ਸ਼ਬਦ ਲਾਗ ਸੁਵਾਰੀਆ

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆਖਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੈ ਸੁਆਰਿਆ ਕਹਿ ਨਾਨਕਿਉ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਸੂ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰਹਿ ਦਾਹ ਦਿਸਿਕ ਨਾਮ ਲਾਗ ਸੁਆਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਕਥ ਕੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤ ਹੋ ਕਥਿਹੁ ਅਕਥ ਕਹਾਣੀ ਮਨ ਚੰਚਲਾ ਚਤੁਰਾਇ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਐ ਸਤਿਗੁਰੂ ਕਾ ਵਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਬੀਜਨ ਸਭ ਕੇਲ ਤੇਰਾ ਕਿਆ ਕੂਆ ਖਵਖਾਣੇ ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸੁਧਾ ਗਮ ਹੈ ਤਿਰੰਤ ਨ ਪਾਇਆ ਸੁਰ ਨਰ ਮੁਨ ਜਨਮ ਮ੍ਰਿਤ ਕੋਜ ਦੇ ਸੋ ਮ੍ਰਿਤ ਗੁਰ ਤੇ ਪਾਇਆ ਪਾਇਆ ਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਥੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ੍ਹਾਂ ਮਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਹੈ ਕਿ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿਜ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਰਹੂ ਨਿਰਮਲ ਬਾਰਹੂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੁਵੈ ਹਾਰਿਆ ਇਹ ਤਿਸਨਾ ਵੱਡਾ ਰੂਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਰੋ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨਾਉ ਨਿਧਾ ਵੈ ਧਾਈ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਨਰਿਟ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੇ ਉੱਠ ਗੁਰੂ ਗਰੀਬ ਨਿਵਾਸ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਗੁਰੂ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤਖਤਾਂ ਪਰ ਪ੍ਰਕਾਸ਼ਮਾਨ ਹੋ ਕਰਕੇ ਆਪ ਜੀਆਂ ਨੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਸਦਕਾ ਪਾਵਨ ਸੁੰਦਰ ਦੀਵਾਨ ਸਜੇ, ਸਜੇ ਦੀਵਾਨ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਪੰਜੇ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਅੰਮ੍ਰਿਤਮਈ ਬਾਣੀ ਦੇ ਪਾਠ ਕਰਦੇ ਆ, ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸੁੱਧ ਅਤੇ ਸਪਸ਼ਟ ਪੜਨ ਸੁਣਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ ਗਰੀਬ ਨਿਵਾਜ। ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ, ਗੁਰਮਤਿ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ ਗੁਰਦੇਵ ਜੀ। ਉਹ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾ ਰਹੀਆਂ ਹਨ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ ਸੱਚੇ ਪਾਤਸ਼ਾਹ ਜੀ। ਇਸ ਵਕਤ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸੋ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ, ਪਾਵਨ ਪਵਿੱਤਰ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਇ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਸੰਤਾ ਯੋਗ ਹੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਨਿਤਾਂ ਪ੍ਰਤੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਲਾਹਾ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਉਦਮ ਬਖਸ਼ਦੇ ਰਹਿਣ। ਨਿਤਾਂ ਪ੍ਰਤੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਹਾਜ਼ਰੀ ਸਤਿਗੁਰੂ ਜੀ ਆਪ ਪ੍ਰਵਾਹ ਲੈਣ। ਸਮੂਹ ਸੰਗਤਾਂ ਦਾ ਧੰਨਵਾਦ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ। ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਉਹਨਾਂ ਨੂੰ ਹੀ ਚੇਤਾਉਂਦਾ ਹੈ, ਉਹਨਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਚਿੱਤ ਵਿੱਚ ਵਸਦਾ ਹੈ, ਉਹਨਾਂ ਦੇ ਹੀ ਜਿਨ੍ਹਾਂ ਤੇ ਆਪ ਦਈ ਭਾਵ ਕੇ ਵਾਹਿਗੁਰੂ ਪਰਮੇਸ਼ਵਰ ਆਪ ਹੀ ਕਿਰਪਾ ਕਰਦਾ ਹੈ। ਆਪਣੀ ਕਿਰਪਾ ਆਪਣੀ ਖੁਸ਼ੀ ਦੇ ਨਾਲ ਹੀ ਉਹ ਆਪਣੇ ਸੇਵਕਾਂ, ਆਪਣੇ ਦਾਸਾਂ, ਆਪਣੇ ਭਗਤਾਂ ਦੇ ਹਿਰਦੇ ਵਿੱਚ ਵਾਸ ਪ੍ਰਾਪਤ ਕਰਦਾ ਹੈ। ਗੁਰੂ ਸਾਗਰ ਨਿਆਈ ਹੈ, ਜੋ ਵੀ ਗੁਰੂ ਸਾਗਰ ਦੇ ਅੰਦਰ ਆ ਕੇ ਡੁੱਬੀ ਮਾਰਦਾ ਹੈ, ਗੁਰੂ ਦੀ ਬਖਸ਼ਿਸ਼ ਸਦਕਾ, ਗੁਰੂ ਦੀ ਕਿਰਪਾ ਸਦਕਾ ਇਹ ਸਮਤ ਗੁਰੂ ਪ੍ਰਦਾਨ ਕਰਦਾ ਹੈ, ਪਰਮੇਸ਼ਵਰ ਬਾਬਤ ਸੋਝੀ ਪ੍ਰਾਪਤ ਕਰਦਾ ਹੈ, ਹਿਰਦਾ ਨਿਰਮਲ ਕਰਦਾ ਹੈ, ਜਿਹਦੇ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹਿਰਦੇ ਵਿੱਚ ਆਣ ਵਸਦਾ ਹੈ ਤੇ ਸਾਰੇ ਸਹਿਸੇ ਦੁੱਖ ਰੋਗ ਆਪਣੇ ਆਪ ਨਸ ਜਾਂਦੇ ਹਨ, ਜਦੋਂ ਕਰਤਾ ਪੁਰਖ ਵਾਹਿਗੁਰੂ ਹਿਰਦੇ ਰੂਪੀ ਘਰ ਵਿੱਚ ਆ ਕਰਕੇ ਵਾਸ ਕਰਦਾ ਹੈ। ਇਹ ਸਭ ਉਹਦੀ ਬਖਸ਼ਿਸ਼ ਹੈ, ਗੁਰੂ ਕਿਰਪਾ ਹੈ। ਇਹ ਭਾਵ ਗੁਰਦੇਵ ਜੀ ਨੇ ਅੱਜ ਅੰਮ੍ਰਿਤ ਪਾਵਨ ਸ਼ਬਦ ਦਾ ਦਰਸਾਇਆ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਪ ਸਮੂਹ ਸੰਗਤ ਦਾ ਧੰਨਵਾਦ। ਆਪ ਜੀ ਕੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ, ਪਿਛਲੇ ਦੋ ਦਿਨਾਂ ਤੋਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਸਿੱਖ ਪੰਥ ਦੇ ਮਹਾਨ ਵਿਦਵਾਨ, ਉਹ ਗੁਰਦੁਆਰਾ ਸੈਨ ਹੋਜੇ ਵਿਖੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਆਖਿਆ ਕਰ ਰਹੇ ਹਨ। ਉਚੇਚੇ ਤੌਰ ਤੇ ਇੱਕ ਹਫ਼ਤੇ ਵਾਸਤੇ ਉਹ ਸਾਡੇ ਪਾਸ ਆਏ ਹਨ। ਐਤਵਾਰ ਤੱਕ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਹਨ। ਸ਼ਾਮ ਦੀਆਂ ਹਾਜ਼ਰੀਆਂ 7:30 ਤੋਂ 9:45 ਵਜੇ ਤੱਕ ਹੁੰਦੀਆਂ ਹਨ ਸ਼ਨੀਵਾਰ ਤੱਕ। ਇਸੇ ਤਰ੍ਹਾਂ ਰਾਤਰੀ ਦੇ ਦੀਵਾਨ ਸੱਜਣਗੇ, ਐਤਵਾਰ ਦੇ ਦੁਪਹਿਰ ਦੇ ਦੀਵਾਨ ਹੋਣਗੇ 12:30 ਤੋਂ 1:30 ਵਜੇ ਤੱਕ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਤਨੇ ਵੀ ਦਿਨ ਸਾਡੇ ਪਾਸ ਹਨ, ਆਪਾਂ ਲਾਹਾ ਲਈਏ, ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। 27 ਤਰੀਕ ਤੋਂ 27 ਮਈ ਤੋਂ 31 ਮਈ ਤੱਕ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਹ ਵੀ ਸਾਡੇ ਪਾਸ ਪਹੁੰਚ ਰਹੇ ਹਨ। ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਾ ਹੈ। ਸੋ 27 ਮਈ ਤੋਂ 31 ਮਈ ਦਾ ਸਮਾਂ ਵੀ ਆਪ ਜੀ ਨੇ ਧਿਆਨ ਵਿੱਚ ਰੱਖਣਾ ਹੈ। ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਪਿਆਰ ਸਹਿਤ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਹਿਤ ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਾਈ ਦਾ ਵੱਡਾ ਨਾਂ, ਵੱਡੀ ਵਡਾਈ ਦਾ ਸੱਚ ਨਿਆਂ, ਵੱਡੀ ਵਡਿਆਈ ਜਾਣੇ ਚੌਥਾ, ਵੱਡੀ ਵਡਿਆਈ ਜਾਣੇ ਆਲਾ, ਵੱਡੀ ਵਡਿਆਈ ਬੁੱਝੇ ਸਭ ਪਾਓ, ਵੱਡੀ ਵਡਿਆਈਆਂ ਪੁੱਛਣ ਦਾ

0: ਚੜਾਈਆਂ ਗੁਰ ਬ੍ਰਾਹਮਣ ਥਿਆ ਓ ਮੁਆ ਉਹ ਚੜ ਪਿਆ ਵੇ ਤੱਕਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ

ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਆਪ ਜੀਆਂ ਨੇ ਪਿਆਰ ਸਾਹਿਤ ਸਰਵਣ ਕੀਤੇ ਹਨ। ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰਤਾ। ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਾਹਿਤ ਸਰਵਣ ਕਰੋ, ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਹੋਸੀ ਭੀ ਸੱਚ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ

प्रभ स्यों लाग रहो मेरा चीत, आद अंत प्रभ सदा सहाय, तन हमारा मीत रहाओ मन बिलास वहे, साहिब के अचरज देख बड़ाई, हर सिमर सिमर आनंद कर नानक, प्रभ पूरण पै जरखाई, हम अवगुण परे एक गुण नाहीं, अमृत शाड बिख बिख खाई, माया मोह परम पै भूले, सुत दारा स्यों प्रीत लगाई, एक उत्तम पंत सुन्यो गुर संगत, तेहे मिलंत जम त्रास मिटाई, एक अरदास पाठ कीरत की, गुर रामदास रख शरणाई, ना हो जती सती नहीं पढ़या, मूर्ख मुग्धा जन्म भया, प्रणवत नानक तिन की सरना, जिन तू नाही विसरिया, अमा दृष्ट सब करे हरे अग पाप सकल मल, काम क्रोध अर लोभ महो, वस करे सबे बल, सदा सुख मन वसाय, दुख संसार खोवा, गुर नव निध दरियाओ, जन्म हम काल खो धोआ, सुखो टल गुर सेविया, अहनस सहज सबाय, दर्शन परसै गुरु कै, जन्म मरण दुख जाय, सतनाम श्री वाहिगुरु साहिब जीओ, सोरठ महला पंजवां, जित पार ब्रह्म चित आया, सो घर दई वसाया, जित पार ब्रह्म चित आया, सो घर दई वसाया, सुख सागर गुर पाया, ता सहसा सगल मिटाया, हर के नाम की वड्याई, आठ पहर गुण गाई, गुरपुरे ते पाई रहाओ, प्रभ की अकथ कहानी, जन बोल है अमृत बाणी, नानक दास वखाणी, गुरपुरे ते जानी, प्रभ की अकथ कहानी, जन बोल है अमृत बाणी, नानक दास वखाणी, गुरपुरे ते जानी, वाहिगुरु जी का खालसा, वाहिगुरु जी की फतेह। जुग हो जुग अटल, तन तन साहिब श्री गुरु ग्रंथ साहिब महाराज जी दी पावन हजूरी अंदर
ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਬੋਹਿਤ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 626 ਅਤੇ 27 ਤੇ ਸਵਾਏ ਮਾਨ ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਵਿੱਚ ਮਹਾਰਾਜ ਜੀ ਨੇ ਬਚਨ ਕਹਿ ਨੇ, ਜਿਤ ਪਾਰ ਬ੍ਰਹਮ ਚਿਤ ਆਇਆ। ਜਿਤ ਦੇ ਅਰਥ ਕਰਾਂਗੇ ਜਿਸ ਦੇ ਚਿੱਤ ਵਿੱਚ, ਚਿੱਤ ਕਵਾਂਗੇ ਹਿਰਦੇ ਨੂੰ। ਪਾਰ ਬ੍ਰਹਮ ਦੇ ਅਰਥ ਨੇ ਉਹ ਪਰਮਾਤਮਾ ਜਿਹਦਾ ਕੋਈ ਪਾਰਾਵਾਰ ਨਹੀਂ, ਜਿਹਦੇ ਬਾਰੇ ਕੋਈ ਪ੍ਰੋਪਰ ਜਾਣਕਾਰੀ ਨਾ ਦੇ ਸਕਿਆ, ਜਿਸ ਬਾਰੇ ਅੱਜ ਤੱਕ ਕਿਸੇ ਨੂੰ ਕੋਈ ਪਤਾ ਨਾ ਲੱਗ, ਕਿਉਂਕਿ ਹਰੇਕ ਚੀਜ਼ ਦਾ ਬੰਦੇ ਨੇ ਅੰਤ ਪਾਇਆ ਨਾ। ਪਰ ਪਰਮਾਤਮਾ ਏਡਾ ਵੱਡਾ ਹੈ, ਇੰਨਾ ਸਮਰੱਥ ਹੈ, ਇੰਨਾ ਕੁਝ ਉਹਨੇ ਪੈਦਾ ਕੀਤਾ, ਉਸ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਉਸ ਪਾਰ ਬ੍ਰਹਮ ਪਰਮਾਤਮਾ ਦਾ ਕਿੰਨੇ ਅੰਤ ਪਾ ਲੈਣਾ। ਇਸੇ ਕਰਕੇ ਮਹਾਰਾਜ ਨੇ ਬਚਨ ਕਹਿ ਸੀ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ। ਅਖੀਰ ਵਿੱਚ ਮਹਾਰਾਜ ਨੇ ਬਚਨ ਕਹਿ ਦਿੱਤੇ ਸੀ, ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ। ਜਿਸ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ, ਉਹਨੂੰ ਬਾਣੀ ਵਿੱਚ ਪਾਰ ਬ੍ਰਹਮ ਕਰਕੇ ਯਾਦ ਕੀਤਾ ਹੈ, ਜਿਹਦਾ ਕੋਈ ਪਾਰਾਵਾਰ ਨਹੀਂ। ਚਿੱਤ ਆਇਆ, ਜਿਸ ਮਨੁੱਖ ਦੇ ਚਿੱਤ ਵਿੱਚ ਉਹ ਪਾਰ ਬ੍ਰਹਮ ਪਰਮਾਤਮਾ ਆ ਜਾਂਦਾ, ਜਿਹਨੂੰ ਯਾਦ ਆ ਜਾਂਦਾ। ਸੋ ਕਰ ਦਈ ਵਸਾਇਆ, ਉਹ ਘਰ ਦਈ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਪਿਆਰ ਦੀ ਮੂਰਤ ਪਰਮਾਤਮਾ। ਉਹ ਪਰਮਾਤਮਾ ਜਿਹੜਾ ਪਿਆਰ ਦੀ ਮੂਰਤ, ਉਸ ਹਿਰਦੇ ਘਰ ਨੂੰ, ਉਸ ਮਨੁੱਖ ਨੂੰ ਇੰਜ ਕਹਿ ਲਈਏ ਵੀ ਵਸਾ ਦਿੰਦਾ। ਵਸਾਉਣ ਤੋਂ ਭਾਵ ਪਤਾ ਕੀ, ਉਹਦੇ ਅੰਦਰ ਦੈਵੀ ਗੁਣ ਭਰ ਦਿੰਦਾ, ਜਿਹਨੂੰ ਪਰਮਾਤਮਾ ਯਾਦ ਆ ਜਾਂਦਾ ਹਿਰਦੇ ਘਰ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਘਰ ਸ਼ਬਦ ਜਿਹੜਾ ਨਾ ਘਰ, ਇਹ ਬਹੁਤ ਵਾਰੀ ਮਹਾਰਾਜ ਜੀ ਨੇ ਵਰਤਿਆ। ਅੱਜ ਜਿਹੜਾ ਘਰ ਸ਼ਬਦ ਵਰਤਿਆ ਉਹ ਸਾਡੇ ਹਿਰਦੇ ਘਰ ਦੀ ਗੱਲ ਕਰਦੇ ਪਏ। ਹੋਰ ਵੀ ਐਸੇ ਬਚਨ ਨੇ, ਇੱਕ ਸ਼ਬਦ ਹੁੰਦਾ ਕਬੀਰ ਜਾਂ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨ। ਜਿਸ ਘਰ ਦੇ ਵਿੱਚ ਸਾਧ ਦੀ ਸੇਵਾ ਨਹੀਂ, ਪਰਮਾਤਮਾ ਦੀ ਯਾਦ ਨਹੀਂ,
ਉਸ ਘਰ ਨੂੰ ਵੀ ਘਰ ਨਹੀਂ ਕਹਿਣਾ ਚਾਹੀਦਾ, ਉੱਥੇ ਸ਼ਮਸ਼ਾਨ ਘਾਟ ਬਣ ਜਾਂਦਾ। ਹੋਰ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਦੋਂ ਤੁਸੀਂ ਸੋਹਲਾ ਸਾਹਿਬ ਦਾ ਦੂਸਰਾ ਸ਼ਬਦ ਪੜ੍ਹਦੇ ਹੋ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਉੱਥੇ ਵੀ ਮਹਾਰਾਜ ਜੀ ਨੇ ਘਰ ਸ਼ਬਦ ਵਰਤਿਆ, ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਘਰ ਦੇ ਅਰਥ ਨੇ ਸ਼ਸਤਰ, ਉੱਥੇ ਘਰ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਪਰਮਾਤਮਾ ਦੇ ਘਰ ਦਾ ਗਿਉਂ। ਸੋ ਜੀ, ਇੱਕ ਆਪਾਂ ਹੋਰ ਸ਼ਬਦ ਪੜ੍ਹਦੇ ਰਹਿ ਰਾਜ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਨ। ਹੇ ਪਰਮਾਤਮਾ, ਉਹ ਤੇਰਾ ਘਰ ਕਿਹੋ ਜਿਹਾ ਹੈ, ਉਹ ਤੇਰਾ ਦਰ ਕਿਹੋ ਜਿਹਾ ਹੈ, ਜਿਸ ਘਰ ਦੇ ਵਿੱਚ ਬੈਠ ਕੇ ਤੂੰ ਸਾਰੀ ਸ੍ਰਿਸ਼ਟੀ ਦੀ ਸੰਭਾਲ ਪਿਆ ਕਰਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਨਾ ਇੱਕ ਸ਼ਬਦ ਵਰਤਿਆ, ਉਹਦੇ ਵਿੱਚ ਵੀ ਇਹਨਾਂ ਨੇ ਘਰ ਸ਼ਬਦ ਵਰਤਿਆ। ਉਹ ਕਹਿੰਦੇ ਨੇ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਹਰੇਕ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ ਪਿਆ ਹੁੰਦਾ ਹੈ। ਘਰ ਸ਼ਬਦ ਇਸਤਰੀ ਵਾਸਤੇ ਵੀ ਆਇਆ। ਖੈਰ, ਮਹਾਰਾਜ ਜੀ ਨੇ ਜੋ ਅੱਜ ਬਚਨ ਕਹਿ ਨੇ ਨਾ, ਇਹ ਜਿਹੜਾ ਘਰ ਸ਼ਬਦ ਵਰਤਿਆ ਹੈ, ਸਾਡੇ ਹਿਰਦੇ ਰੂਪੀ ਘਰ ਦੀ ਗੱਲ ਕੀਤੀ ਵੀ ਜਿਸ ਮਨੁੱਖ ਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੀ ਯਾਦ ਆ ਜਾਏ, ਜਿਸ ਮਨੁੱਖ ਨੂੰ ਪਰਮਾਤਮਾ ਚੇਤੇ ਵਿੱਚ ਆ ਜਾਏ ਨਾ, ਉਹ ਘਰ ਦੈਵੀ ਗੁਣਾਂ ਨਾਲ ਭਰਪੂਰ ਹੋ ਜਾਂਦਾ। ਉਹ ਪਰਮਾਤਮਾ ਘਰ ਉਸ ਨੂੰ ਵਸਾ ਦਿੰਦਾ, ਉਹਨੂੰ ਮਹਾਨ ਬਣਾ ਦਿੰਦਾ। ਮੁਸ਼ਕਿਲ ਪਤਾ ਕੀ ਜੇ ਗੁਰਮੁਖਾਂ, ਉਸ ਪਰਮਾਤਮਾ ਨੂੰ ਚਿੱਤ ਵਿੱਚ ਵਸਾਉਣਾ ਜਿਹੜਾ ਹੈ ਨਾ, ਉਹ ਬਹੁਤ ਔਖਾ ਹੈ, ਵਸਦਾ ਹੀ ਨਹੀਂ। ਵੇਖੋ, ਚਾਰ ਅੱਖਰਾਂ ਦਾ ਸ਼ਬਦ ਹੈ ਵਾਹਿਗੁਰੂ ਜਾਂ ਸਤਨਾਮ ਕਹਿ ਲਓ, ਚਾਰ ਅੱਖਰ। ਅਸੀਂ ਦਿਮਾਗ ਦੀ ਮੈਮਰੀ ਵਿੱਚ ਬਹੁਤ ਕੁਝ ਚੇਤੇ ਰੱਖ ਛੱਡੇ, ਬੜਾ ਕੁਝ ਸਾਨੂੰ ਚੇਤੇ ਵਿੱਚ, ਬਚਪਨ ਦੀਆਂ ਗੱਲਾਂ ਅੱਜ ਵੀ ਸਾਨੂੰ ਚੇਤੇ ਵਿੱਚ ਆਏ, ਕਿਹੜੇ ਪਿੰਡ ਵਿੱਚ, ਕਿਹੜੀਆਂ ਗਲੀਆਂ ਵਿੱਚ ਅਸੀਂ ਛੋਟੇ ਹੁੰਦੇ ਖੇਡਦੇ ਰਹੇ, ਸਕੂਲਾਂ ਵਿੱਚ ਕਿਹੜੇ ਪੜ੍ਹਦੇ ਰਹੇ, ਜਦੋਂ ਸਾਡਾ ਸਮਾਂ ਸੀ ਆਪਾਂ ਕਹਿੰਦੇ ਜੀ ਉਦੋਂ ਤੇ ਤੱਪੜ ਵਿਛਾ ਕੇ ਸਕੂਲਾਂ ਵਿੱਚ ਬਹਿਣਾ ਪੈਂਦਾ ਸੀ, ਉਦੋਂ ਤੇ ਟੀਚਰਾਂ ਦਾ ਸਪਾਹ ਹੱਥ ਦੇ ਵਿੱਚ ਸੋਟਾ ਹੁੰਦਾ ਸੀ, ਮਾਰਦੇ ਸੀ। ਇਹ ਸਭ ਗੱਲਾਂ ਸਾਡੇ ਚੇਤੇ ਵਿੱਚ ਨੇ, ਸਾਨੂੰ ਚੇਤੇ ਨੇ, ਯਾਦ ਨਹੀਂ ਭੁੱਲਦੀਆਂ ਸਨ। ਪਰ ਜਿਹੜਾ ਚਿੱਤ ਵਿੱਚ ਰੱਖਣਾ ਸੀ ਨਾ, ਯਾਦ ਵਿੱਚ ਰੱਖਣਾ ਸੀ, ਉਹ ਬਾਰ ਬਾਰ ਚੇਤੇ ਕਰਦੇ ਆ ਪਰ ਤਾਂ ਵੀ ਚੇਤੇ ਵਿੱਚ ਨਹੀਂ, ਜਿਹੜੇ ਸਾਨੂੰ ਭੁੱਲ ਜਾਣ। ਜਵਾਨੀ ਦੀਆਂ ਗੱਲਾਂ ਯਾਦ, ਬਚਪਨ ਦੀਆਂ ਗੱਲਾਂ ਯਾਦ, ਸੱਜਣਾ ਮਿੱਤਰਾਂ ਨਾਲ ਬਿਤਾਏ ਹੋਏ ਪਲ ਯਾਦ। ਅੱਜ ਤੋਂ ਘੱਟੋ ਘੱਟ 20 ਸਾਲ ਪਹਿਲਾਂ ਤੁਸੀਂ ਕਿਤੇ ਟੂਰਿਸਟ ਦੇ ਯਾਤਰਾ ਕਰਨ ਵਾਸਤੇ ਗਏ, ਉਹ ਪਲ ਤੁਹਾਨੂੰ ਯਾਦ ਨੇ, ਆਪਾਂ ਨੂੰ ਯਾਦ ਨੇ, ਪਰ ਨਹੀਂ ਯਾਦ ਤੇ ਆ ਚਾਰ ਅੱਖਰ ਯਾਦ ਨੇ ਜਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਵਿੱਚ ਬੜਾ ਸੋਹਣਾ 2 ਪੰਕਤੀਆਂ ਦੇ ਵਿੱਚ ਖਿਆਲ ਦਿੱਤਾ ਕੀ ਕੁਛ ਸਾਨੂੰ ਯਾਦ ਹੈ ਤੇ ਕੀ ਕੁਛ ਅਸੀਂ ਭੁੱਲ ਗਏ। ਮਹਾਰਾਜ ਕਹਿੰਦੇ ਨੇ, ਚਾਰ ਚੀਜ਼ਾਂ ਬੰਦੇ ਨੂੰ ਯਾਦ ਨੇ, ਇਹ ਚੇਤੇ ਵਿੱਚੋਂ ਨਿਕਲਦੀਆਂ ਹੀ ਨੇ। ਬੰਦਾ ਭੁਲਾਉਣ ਦੀ ਕੋਸ਼ਿਸ਼ ਕਰੇ ਨਾ ਤੇ ਨਹੀਂ ਜੇ ਭੁੱਲਦੇ। ਮੈਂ ਪ੍ਰਕਰਨ ਚੇਤੇ ਕਰਾ ਦਿਆਂ ਜਿੱਥੋਂ ਵਿਚਾਰ ਆਰੰਭ ਕੀਤੀ। ਮਹਾਰਾਜ ਕਹਿੰਦੇ ਨੇ, ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਿਸ ਮਨੁੱਖ ਨੂੰ ਪਾਰ ਬ੍ਰਹਮ ਪਰਮਾਤਮਾ ਚੇਤੇ ਵਿੱਚ ਆ ਗਿਆ, ਹਰ ਵਕਤ ਚੇਤੇ ਵਿੱਚ ਰੱਖਦਾ, ਉਹਦਾ ਹਿਰਦਾ ਘਰ ਵਸ ਜਾਂਦਾ, ਉਹ ਮਨੁੱਖ ਮਨੁੱਖ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਤੇ ਮੈਂ ਬਚਨ ਇੱਥੇ ਆਰੰਭ ਕੀਤੇ ਨੇ, ਸਾਨੂੰ ਬਹੁਤ ਕੁਝ ਚੇਤੇ ਆਉਂਦਾ ਪਰ ਨਹੀਂ ਚੇਤੇ ਆਉਂਦਾ ਤੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਨਹੀਂ ਆਉਂਦਾ। ਇਹ ਅਸੀਂ ਬਾਰ ਬਾਰ ਯਾਦ ਕਰਦੇ ਹਾਂ ਤੇ ਬਾਰ ਬਾਰ ਹੀ ਇਹ ਸਾਨੂੰ ਭੁੱਲ ਜਾਂਦਾ। ਕੁਝ ਗੱਲਾਂ ਸਾਨੂੰ ਯਾਦ ਨੇ, ਚੇਤੇ ਵਿੱਚ ਨੇ, ਜਿਹੜੀਆਂ ਅਸੀਂ ਨਹੀਂ ਵੀ ਚੇਤੇ ਕਰਦੇ ਪਰ ਆ ਜਾਂਦੇ, ਉਹ ਕਿਹੜੀਆਂ ਕਿਹੜੀਆਂ? ਮਹਾਰਾਜ ਕਹਿੰਦੇ ਨੇ, ਖਾਣਾ, ਪੀਣਾ, ਹੱਸਣਾ, ਸੌਣਾ, ਇਹ ਚਾਰ ਚੀਜ਼ਾਂ ਸਾਨੂੰ ਹਰੇਕ ਨੂੰ ਯਾਦ। ਸਵੇਰੇ ਅਸੀਂ ਬ੍ਰੇਕਫਾਸਟ ਕਰਦੇ ਹਾਂ, ਦੁਪਹਿਰ ਦਾ ਸਾਨੂੰ ਉਸੇ ਵੇਲੇ ਖਿਆਲ ਆ ਜਾਂਦਾ ਵੀ ਦੁਪਹਿਰੇ ਕੀ ਖਾਣਾ, ਨਹੀਂ ਭੁੱਲਦਾ। ਰਾਤ ਨੂੰ ਕੀ ਖਾਣਾ, ਨਹੀਂ ਭੁੱਲਦਾ। ਪੀਣਾ ਕੀ ਹੈ, ਦੁਨੀਆ ਦੇ ਰੰਗ ਤਮਾਸ਼ੇ ਵੇਖਣੇ ਨੇ। ਪਹਿਲੇ ਬੰਦੇ ਨੇ ਪੂਰਾ ਸਿਲੇਬਸ ਤਿਆਰ ਕੀਤਾ ਹੁੰਦਾ ਵੀ ਐਰ ਕੀ ਛੁੱਟੀਆਂ ਦੇ ਵਿੱਚ ਇੱਥੇ ਜਾਣਾ, ਘੁੰਮਣਾ ਫਿਰਨਾ, ਇੰਜੋਏ ਕਰਨਾ, ਇਹ ਸਭ ਕੁਛ ਸਾਨੂੰ ਯਾਦ।
ਚੇਤੇ ਵਿੱਚ ਸਾਡੇ। ਪਰ ਦੋ ਗੱਲਾਂ ਸਾਨੂੰ ਭੁੱਲ ਗਈਆਂ ਜਿਹੜੀਆਂ ਯਾਦ ਰੱਖਣ ਵਾਲੀਆਂ, ਉਹ ਕਿਹੜੀਆਂ? ਇੱਕ ਤੇ ਸਾਨੂੰ ਮੌਤ ਭੁੱਲ ਗਈ, ਮੌਤ ਬੰਦੇ ਨੂੰ ਯਾਦ ਨਹੀਂ। ਇੱਕ ਸਾਨੂੰ ਪਰਮਾਤਮਾ ਭੁੱਲ ਗਿਆ, ਜਿਹਨੂੰ ਚੇਤੇ ਵਿੱਚ ਰੱਖਣਾ ਸੀ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਇਹ ਸਾਨੂੰ ਭੁੱਲ। ਜਦੋਂ ਇਹ ਭੁੱਲਦਾ ਹੈ ਨਾ, ਉਦੋਂ ਬੰਦੇ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਰੱਬ ਭੁੱਲਦਾ ਹੈ ਨਾ, ਫਿਰ ਅੱਜ ਅਸੀਂ ਕਹਿੰਦੇ ਹਾਂ ਵੀ ਸਾਡਾ ਜੀਵਨ ਪਰਮਾਤਮਾ ਨੇ ਦਿੱਤਾ, ਇਹਨਾਂ ਅਸੀਂ ਦੁਖੀ ਕਿਉਂ? ਇਹਨਾਂ ਅਸੀਂ ਕਲੇਸ਼ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ, ਦੁੱਖਾਂ ਦੀ ਮਾਰ ਚੱਲ ਰਹੀ, ਹਰ ਨਿੱਤ ਨਵੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਉਂਦੀਆਂ। ਇਹਦਾ ਕਾਰਨ ਕੀ ਹੈ? ਕਿਉਂਕਿ ਜਿਸ ਪਰਮਾਤਮਾ ਨੇ ਸਾਨੂੰ ਮੁਸ਼ਕਲਾਂ ਤੋਂ ਬਚਾਉਣਾ, ਸਾਨੂੰ ਸੁੱਖ ਦੇਣੇ ਸਨ, ਸਾਡੇ ਵਿਘਨਾਂ ਦਾ ਨਾਸ ਕਰਨਾ ਸੀ, ਉਹ ਪਰਮਾਤਮਾ ਹੀ ਚੇਤੇ ਵਿੱਚੋਂ ਨਿਕਲ ਗਏ। ਜੋ ਚੇਤੇ ਵਿੱਚ ਹੁੰਦਾ ਨਾ, ਅੱਜ ਇੰਨੀਆਂ ਮੁਸ਼ਕਲਾਂ ਦੁੱਖਾਂ ਦਾ ਸਾਹਮਣਾ ਸਾਨੂੰ ਨਾ ਕਰਨਾ ਪੈਂਦਾ। ਮੈਂ ਉਹ ਪ੍ਰਮਾਣ ਪਹਿਲਾਂ ਸਾਂਝਾ ਕਰਦੇ ਹਾਂ ਜੋ ਮਹਾਰਾਜ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ, ਆ ਖਸਮ ਚੇਤੇ ਵਿੱਚ ਨਹੀਂ ਆ ਰਿਹਾ ਪ੍ਰਮਾਣ, ਖਸਮ ਵਿਸਾਰ ਖੁਆਰੀ ਕੀ ਨੀ, ਧ੍ਰਿਕ ਜੀਵਨ ਨਹੀਂ ਰਹਿਣਾ। ਖੁਆਰ ਕਦੋਂ ਹੁੰਦਾ? ਜਦੋਂ ਬੰਦੇ ਦੇ ਚਿੱਤ ਵਿੱਚੋਂ ਪਰਮਾਤਮਾ ਦੀ ਯਾਦ ਨਿਕਲ ਜਾਂਦੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਟੋਡੀ ਰਾਗ ਵਿੱਚ ਸ਼ਬਦ ਹੁੰਦਾ, ਉਹਦੇ ਵਿੱਚ ਵੀ ਸਤਿਗੁਰਾਂ ਨੇ ਐਸਾ ਜ਼ਿਕਰ ਕੀਤਾ, ਹਰ ਬਿਸਰਤ ਸਦਾ ਖੁਆਰੇ। ਜਦੋਂ ਹਰੀ ਬਿਸਰਦਾ ਨਾ, ਫਿਰ ਬੰਦੇ ਦੇ ਜੀਵਨ ਵਿੱਚ ਖੁਆਰੀ ਆ ਜਾਂਦੀ, ਖੁਆਰੀ ਪੱਲੇ ਪੈਂਦੀ। ਜਿੱਧਰ ਜਾਂਦਾ ਬੰਦਾ ਖੁਆਰ ਹੁੰਦਾ। ਬੰਦਾ ਕਹਿੰਦਾ ਜਿੱਧਰ ਜਾਂਦਾ ਮੈਨੂੰ ਕਾਮਯਾਬੀ ਨਹੀਂ ਮਿਲਦੀ, ਸਫਲਤਾ ਨਹੀਂ ਮਿਲਦੀ, ਧੱਕੇ ਹੀ ਪੈਂਦੇ ਨੇ, ਖੁਆਰ ਹੀ ਹੁੰਦਾ। ਖੁਆਰੀ ਦਾ ਕਾਰਨ ਪਤਾ ਕੀ ਹੈ? ਸਾਡੇ ਚਿੱਤ ਵਿੱਚੋਂ ਪਰਮਾਤਮਾ ਨਿਕਲਦੀ, ਸਾਨੂੰ ਵਾਹਿਗੁਰੂ ਭੁੱਲ ਗਿਆ। ਜਦੋਂ ਰੱਬ ਭੁੱਲਦਾ ਜੇ, ਉਦੋਂ ਹੀ ਬੰਦਾ ਖੁਆਰ ਹੁੰਦਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਊਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਆ ਸਾਡਾ ਜੀਵਨ। ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਨਾਮ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਬੜਾ ਲੰਬੇਰਾ ਸ਼ਬਦ ਹੈ। ਉਹ ਕੁਝ ਕੁ ਮੈਂ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕਰਨੇ ਨੇ। ਉਹਨਾਂ ਪਦਿਆਂ ਦੇ ਵਿੱਚ ਵੀ ਮਹਾਰਾਜ ਜੀ ਨੇ ਬਾਰ ਬਾਰ ਚਿੱਤ ਸ਼ਬਦ ਵਰਤਿਆ, ਚਿੱਤ ਸ਼ਬਦ ਚੇਤੇ ਵਿੱਚ, ਚੇਤੇ ਵਿੱਚ। ਮਹਾਰਾਜ ਕਹਿਣ ਲੱਗੇ, ਬੰਦਿਆ ਵੇਖ, ਜਦੋਂ ਪਰਮਾਤਮਾ ਚੇਤੇ ਵਿੱਚ ਆ ਜਾਏ ਨਾ ਤੈਨੂੰ, ਫਿਰ ਪ੍ਰਕਰਨ ਚੇਤੇ ਕਰਾ, ਜਿੱਤ ਪਾਰ ਬ੍ਰਹਮ ਚੇਤੇ ਆਇਆ। ਜਿਸ ਮਨੁੱਖ ਨੂੰ ਪਾਰ ਬ੍ਰਹਮ ਪਰਮਾਤਮਾ ਚੇਤੇ ਵਿੱਚ ਆ ਜਾਂਦਾ ਨਾ, ਉਹ ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ, ਉਹਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ। ਪਰ ਜਦੋਂ ਭੁੱਲਦਾ, ਫਿਰ ਮੁਸ਼ਕਲਾਂ ਹੀ ਮੁਸ਼ਕਲਾਂ ਆਉਂਦੀਆਂ। ਜਦੋਂ ਰੱਬ ਚੇਤੇ ਵਿੱਚ ਆਉਂਦਾ ਨਾ, ਤੇ ਵੇਖੋ ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ। ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਕਹਿਣ ਲੱਗੇ, ਬੰਦਿਆ ਜਦੋਂ ਅੱਤ ਦੀ ਮੁਸ਼ਕਲ ਭਰਿਆ ਸਮਾਂ ਬਣ ਜਾਏ ਨਾ, ਉਦੋਂ ਤੋਂ ਦਰ ਦਰ ਤੇ ਭਜਦਾ, ਕਦੇ ਰਿਸ਼ਤੇਦਾਰਾਂ ਕੋਲ, ਕਦੇ ਸੱਜਣਾ ਮਿੱਤਰਾਂ ਕੋਲ, ਵੀ ਮੁਸ਼ਕਲ ਭਰਿਆ ਸਮਾਂ ਆ ਗਿਆ, ਵੀ ਮੈਨੂੰ ਉਹਦੇ ਤੋਂ ਬਚਾਓ, ਮੇਰੀ ਹੈਲਪ ਕਰੋ, ਮਦਦ ਕਰੋ। ਮਹਾਰਾਜ ਕਹਿਣ ਲੱਗੇ, ਚਲੋ ਠੀਕ ਹੈ, ਤੂੰ ਲੱਖ ਯਤਨ ਕਰ ਲਾ, ਪਰ ਜਦੋਂ ਕੋਈ ਯਤਨ ਕੰਮ ਨਾ ਆਵੇ, ਫਿਰ ਉਦੋਂ ਸਾਡਾ ਕਹਿਣਾ ਮੰਨ ਲਈ। ਪੁੱਛਿਆ ਜੀ, ਤੁਹਾਡਾ ਕਹਿਣਾ ਕੀ? ਕਹਿ ਲੱਗੇ, ਅਸੀਂ ਤੈਨੂੰ ਕਹਾਂਗੇ ਵੀ ਇਸ ਮੁਸ਼ਕਲ ਘੜੀ ਦੇ ਸਮੇਂ ਵਿੱਚ ਵੀ ਜੇ ਤੈਨੂੰ ਪਰਮਾਤਮਾ ਚੇਤੇ ਆ ਜਾਏ ਨਾ, ਤੇ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਏ। ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਜਾਂ ਕੋ ਮੁਸ਼ਕਲ ਅੱਤ ਬਣੇ। ਇਹਨਾਂ ਪਦਿਆਂ ਵਿੱਚ ਚਿੱਤ ਸ਼ਬਦ ਆਇਆ ਹੈ, ਹਰੇਕ ਪਦੇ ਵਿੱਚ ਚਿੱਤ ਸ਼ਬਦ, ਕਿਉਂਕਿ ਅੱਜ ਮਹਾਰਾਜ ਜੀ ਨੇ ਬਚਨ ਵਰਤਿਆ, ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾ। ਉਹ ਅਗਲੀ ਪੰਕਤੀ ਵੱਲ ਧਿਆਨ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧਰਤੀ ਵਾ। ਇੱਕ ਹੋਰ ਇਹਦੇ ਵਿੱਚੋਂ ਮੈਂ ਅਗਲਾ ਪਤਾ ਸਾਂਝਾ ਕਰਦਿਆਂ, ਮਹਾਰਾਜ ਜੀ ਕਹਿੰਦੇ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬਣਾ ਤਾਂ ਨਿਚਰ ਹੋਵੇ ਰਾਜ।
ਹਰੇਕ ਪਦੇ ਵਿੱਚ ਚਿੱਤ ਸ਼ਬਦ ਵਰਤਿਆ, ਚਿੱਤ ਜਾਂ ਕੋ ਚਿੰਤਾ ਬਹੁਤ ਬਹੁਤ। ਆਹ ਚਿੰਤਾ ਹੈ ਨਾ, ਇਹ ਕਿਸੇ ਦਾ ਖੇੜਾ ਨਹੀਂ ਜੀ ਛੱਡਦੀ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਪ੍ਰਜਾ, ਹਰੇਕ ਬੰਦੇ ਨੂੰ ਚਿੰਤਾ ਸਤਾ ਰਹੀ ਹੋ। ਜਿਸ ਕਰੇ ਬਹੁਤ ਤਿਸੇ ਕਰੇ ਚਿੰਤਾ, ਜਿਸ ਕਰੇ ਥੋੜੀ ਤੋ ਫੁਜਰੇ ਪਰਮੰਤਾ, ਦੋਹੋਂ ਅਵਸਥਾ ਤੇਜੋ ਮੁਕਤਾ ਸੋਈ ਸਹੇਲਾ। ਭਾਲੀਏ ਸਾਰਿਆਂ ਨੂੰ ਚਿੰਤਾ। ਮਹਾਰਾਜ ਕਹਿਣ ਲੱਗੇ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ, ਗੌਣ ਕਰੇ ਚੋ ਕੁੰਟਕਾ, ਘੜੀ ਨਾ ਬੈਸਣ ਸਏ। ਅਗਲੀ ਪੰਕਤੀ, ਚਿਤਾਵਾ ਹੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਾਮ ਕ੍ਰੋਧ ਮੋਹੇ ਵਸ ਕੀਆ, ਹਰੇਕ ਪਦੇ ਵਿੱਚ ਚਿੱਤ ਸ਼ਬਦ ਆਏ। ਕਾਮ ਕ੍ਰੋਧ ਮੋਹੇ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀ ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਚਿਤਿਆਵੈ ਓਸ ਪਾਰ ਬ੍ਰਹਮਤਾ ਨਿਮਕ ਸਿਮਰਤ ਧਰਿਆ। ਵੇਖੋ ਕਿੱਡੀਆਂ ਕਿੱਡੀਆਂ ਬਖਸ਼ਿਸ਼ਾਂ ਨੇ। ਜੇ ਮੁਸ਼ਕਿਲ ਆਵੇ ਤੇ ਚਿੱਤ ਵਿੱਚ ਪਰਮਾਤਮਾ ਜੀ ਦੇ ਮੁਸ਼ਕਿਲਾਂ ਦਾ ਹੱਲ ਹੋ ਜਾਂਦਾ। ਜੇ ਨੰਗ ਦੇ ਭੁੱਖ ਦੇ ਨਾਲ ਬੰਦਾ ਜੂਝ ਰਿਹਾ ਹੈ, ਇਹੋ ਜਿਹੀ ਅਵਸਥਾ ਦੇ ਵਿੱਚ ਰੱਬ ਚੇਤੇ ਆ ਜਾਏ ਤੇ ਉਹਨੂੰ ਰਾਜ ਭਾਗ ਮਿਲ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਭਲਿਆ ਵੇਖ, ਜੇ ਵਕਾਰਾਂ ਨੇ ਤੈਨੂੰ ਖਚਿਤ ਕਰ ਦਿੱਤਾ ਹੈ, ਵਕਾਰਾਂ ਵਿੱਚ ਜ਼ਿੰਦਗੀ ਬਰਬਾਦ ਹੁੰਦੀ ਪਈ ਹੈ, ਤੇ ਵਕਾਰਾਂ ਵਿੱਚ ਫਸੇ ਹੋਏ ਤੇ ਹਿਰਦੇ ਵਿੱਚ ਚਿੱਤ ਦੇ ਵਿੱਚ ਪਰਮਾਤਮਾ ਯਾਦ ਆ ਜਾਏ ਤੇ ਇੱਕ ਖਿਨ ਦੇ ਵਿੱਚ ਉਸ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ। ਇਹ ਚਿੱਤ ਆਉਣ ਦੀਆਂ ਬਖਸ਼ਿਸ਼ਾਂ ਨੇ ਜੇ ਸਾਨੂੰ ਚੇਤੇ ਵਿੱਚ ਆ ਜਾਏ, ਸਾਨੂੰ ਯਾਦ ਵਿੱਚ ਆ ਜਾਏ। ਪਰ ਨਹੀਂ ਯਾਦ, ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਜਦੋਂ ਕਿਤੇ ਅੰਦਰ ਵੜਦੇ ਹਾਂ, ਗੁਰਦੁਆਰੇ ਪ੍ਰਵੇਸ਼ ਕਰਦੇ ਹਾਂ, ਉਸੇ ਵੇਲੇ ਸਾਡੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਚੇਤੇ ਆ ਜਾਂਦਾ, ਪਰਮਾਤਮਾ ਚੇਤੇ ਆ ਜਾਂਦਾ। ਪਰ ਵੇਖੋ, ਸਾਡੇ ਇੰਨੇ ਮਨ ਦਾ ਖੜਾਓ ਖਲਾਰਾ ਹੈ, ਗੁਰਦੁਆਰੇ ਦੀ ਬਾਉਂਡਰੀ ਵਿੱਚੋਂ ਬਾਹਰ ਨਿਕਲਦੇ ਨਾ, ਉਸੇ ਵੇਲੇ ਵਾਹਿਗੁਰੂ ਭੁੱਲ ਜਾਂਦਾ, ਸਤਨਾਮ ਭੁੱਲ, ਫਿਰ ਯਾਦ ਹੀ ਨਹੀਂ ਆਉਂਦਾ। ਫਿਰ ਸ਼ਾਮ ਨੂੰ ਜਦੋਂ ਰਹਿ ਰਹਿ ਸਭ ਦਾ ਸਮਾਂ ਹੁੰਦਾ ਨਾ, ਉਹਦੇ ਬੰਦੇ ਨੂੰ ਕਿਤੇ ਫਿਰ ਵਾਹਿਗੁਰੂ ਚੇਤੇ ਆ ਜਾਏ। ਜੇ ਕਿਤੇ ਚਿੱਤ ਵਿੱਚ ਵਸ ਜਾਏ ਨਾ, ਯਾਦ ਹਿਰਦੇ ਵਿੱਚ ਵਸ ਜਾਏ, ਮਹਾਰਾਜ ਕਹਿਣ ਲੱਗੇ, ਬੰਦਿਆ ਜੀਵਨ ਬਦਲ ਜਾਏਗਾ। ਆਪ ਸੰਗਤਾਂ ਨੂੰ ਗਿਆ ਤੋਂ ਬਾਬਾ ਬੁੱਢਾ ਸਾਹਿਬ ਜੀ 12-13 ਸਾਲ ਦੀ ਉਮਰ ਸੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲੇ। ਜਿੱਥੇ ਅੱਜ ਆਪਾਂ ਹਰਿਮੰਦਰ ਸਾਹਿਬ ਦੇਖ ਰਹੇ, ਅੰਮ੍ਰਿਤਸਰ ਸਾਹਿਬ, ਪਹਿਲੀ ਮਿਲਣੀ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਅਸਥਾਨ ਤੇ ਹੋਈ। ਤੁਸੀਂ ਕਹੋਗੇ ਵੀ ਇਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ਹਿਰ ਵਸਾਇਆ, ਤੇ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਏ। ਇੱਥੇ ਇੰਜ ਕਾ ਛੋਟਾ ਜਿਹਾ ਤਲਾਬ ਸੀ, ਛੱਪੜ ਸੀ, ਚਾਰ ਚਪੇਰੇ ਬੇਰੀਆਂ ਦਾ ਝੁੰਡ ਸੀ, ਅੱਜ ਵੀ ਬੇਰੀਆਂ ਕੁਝ ਹੈ। ਬਾਬਾ ਬੁੱਢਾ ਸਾਹਿਬ ਦੀ ਬੇਰ, ਦੁੱਖ ਭੰਜਨੀ ਬੇਰ, ਅਲਾਚੀ ਬੇਰ, ਉਦੋਂ ਬਹੁਤ ਵੱਡਾ ਝੁੰਡ ਸੀ, ਚਾਰ ਪਿੰਡਾਂ ਦੀ ਸਾਂਝੀ ਜ਼ਮੀਨ ਸੀ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮੋਹਲੀ ਗੱਡੀ ਸੀ ਤੇ ਮੁੱਲ ਖਰੀਦੀ ਸੀ, ਕਿਸੇ ਦੀ ਦਾਨ ਦਿੱਤੀ ਹੋਈ ਜ਼ਮੀਨ ਮੁੱਲ ਖਰੀਦੀ, ਅੱਜ ਵੀ ਦਾ ਰਿਕਾਰਡ ਸਾਨੂੰ ਮਿਲਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਸਾਹਿਬ ਆਏ ਸਨ, ਬਾਬਾ ਬੁੱਢਾ ਸਾਹਿਬ ਜੀ ਮਿਲੇ ਸੀ। ਹਜ਼ੂਰ ਦੇ ਚਰਨਾਂ ਵਿੱਚ ਬੈਠਾ ਰਹੇ, 2-3 ਦਿਨ ਕੀਰਤਨ ਸੁਣਿਆ, ਤੇ ਛੋਟੀ ਉਮਰ ਸੀ। ਅੱਜ ਮਹਾਰਾਜ ਜੀ ਚੱਲੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਅੱਗੇ ਵੱਧ ਕੇ ਕਹਿਣ ਲੱਗੇ, ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ। ਪੁੱਛਿਆ ਜੀ ਕੀ? ਕਹਿਣ ਲੱਗੇ ਵੀ 2-3 ਦਿਨ ਹੋ ਗਏ ਨੇ ਸੰਗਤ ਕਰਦਿਆਂ ਨੂੰ, ਮਨ ਨੂੰ ਬਹੁਤ ਸਕੂਨ ਮਿਲਿਆ, ਬਹੁਤ ਆਨੰਦ ਮਿਲਿਆ। ਕਹਿਣ ਲੱਗੇ ਕਿਰਪਾ ਕਰੋ, ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਜੀ, ਮੌਤ ਤੋਂ ਕਿਵੇਂ ਬਚ ਸਕਦਾ? ਤੇ ਮੇਰੇ ਸਤਿਗੁਰਾਂ ਨੇ ਇਹਨਾਂ ਕਿਹਾ ਸੀ, ਕਹਿਣ ਲੱਗੇ ਬੇਟਾ ਤੇਰਾ ਨਾਮ ਕੀ? ਕਹਿਣ ਲੱਗਾ ਜੀ ਮਾਤਾ ਪਿਤਾ ਨੇ ਨਾਮ ਬੂੜਾ ਰੱਖਿਆ, ਬੂੜਾ। ਕਹਿਣ ਲੱਗੇ ਹੈ ਤੂੰ ਬੱਚਾ, ਨਾਮ ਤੇਰਾ ਬੂੜਾ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰ ਦੇ। ਕਹਿਣ ਲੱਗੇ ਬੇਟਾ ਮੌਤ ਤੋਂ ਯਾਰ ਡਰ ਲੱਗਦਾ? ਕਹਿਣ ਲੱਗੇ ਹਾਂ। ਕਹਿਣ ਲੱਗੇ ਸਾਡਾ ਇੱਕ ਬਚਨ ਮਨ। ਪੁੱਛਿਆ ਕਿਹੜਾ? ਕਹਿਣ ਲੱਗੇ ਪਰਮਾਤਮਾ ਨੂੰ ਚੇਤੇ ਵਿੱਚ ਰੱਖ ਲਾ, ਪਰਮਾਤਮਾ ਦੀ ਯਾਦ ਚਿੱਤ ਵਿੱਚ ਵਸਾ ਲਾ। ਕਹਿਣ ਲੱਗੇ ਮੌਤ ਤੇਰੇ ਨੇੜੇ ਨਹੀਂ ਆਏ, ਰਹਿੰਦੀ ਦੁਨੀਆਂ ਤੱਕ ਲੋਕ ਤੈਨੂੰ ਨਮਸਕਾਰਾਂ ਕਰਨ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਆ ਜਾਏ, ਪਰਮਾਤਮਾ ਚੇਤੇ ਆ ਜਾਏ। ਸੱਚ ਜੇ ਗੁਰਮੁਖ,
ਉਹ ਇੰਨਾ ਮਹਾਨ ਬਣ ਜਾਂਦਾ ਹੈ, ਇੰਨਾ ਮਹਾਨ ਬਣ ਜਾਂਦਾ ਹੈ, ਇੱਕ ਨੇ ਦੋ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਲੋਕ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ। ਅੱਜ ਬਾਬਾ ਬੁੱਢਾ ਸਾਹਿਬ ਦਾ ਸਥਾਨ ਵੇਖਦੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਉਸ ਦਰ ਤੇ ਝੁਕਦੇ ਹਨ। ਉਹ ਕਾਰਨ ਕੀ ਹੈ? ਆਮ ਇਨਸਾਨ ਹੀ ਸਨ, ਪਰ ਜਦੋਂ ਉਹਨਾਂ ਦੇ ਚਿੱਤ ਵਿੱਚ ਪਰਮਾਤਮਾ ਵਸ ਗਿਆ, ਗੁਰੂ ਦੀ ਕਿਰਪਾ ਆਈ, ਫਿਰ ਆਮ ਨਹੀਂ ਰਹੇ, ਉਹ ਆਮ ਤੋਂ ਮਹਾਨ ਬਣ ਗਏ, ਮਹਾਨ ਬਣ। ਤੇ ਉਹਨਾਂ ਬੱਚੇ ਨੇ ਬੜਾ ਸੋਹਣਾ ਬਚਨ ਕਿਹਾ ਸੀ। ਕਹਿਣ ਲੱਗੇ, ਮਹਾਰਾਜ ਚਲੋ ਮੈਂ ਯਤਨ ਕਰਾਂਗਾ ਵੀ ਪਰਮਾਤਮਾ ਚਿੱਤ ਵਿੱਚ ਵਸ ਜਾਏ, ਪਰ ਤੁਸੀਂ ਕਿਰਪਾ ਕਰੋਗੇ ਤੇ ਤਾਂ ਹੀ ਚਿੱਤ ਵਿੱਚ ਵਸੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਕਿਰਪਾ ਕਰਦਾ ਨਾ ਤਾਂ ਹੀ ਪਰਮਾਤਮਾ ਸਾਨੂੰ ਯਾਦ ਆਉਂਦਾ ਜੀ, ਗੁਰੂ ਤੋਂ ਬਿਨਾਂ ਨਹੀਂ ਜੇ ਪਰਮਾਤਮਾ ਯਾਦ ਆ ਸਕਦਾ, ਗੁਰੂ ਤੋਂ ਬਿਨਾਂ ਨਹੀਂ ਹਿਰਦੇ ਵਿੱਚ ਵਸ ਸਕਦਾ। ਤੇ ਮਹਾਰਾਜ ਨੇ ਨਜ਼ਰ ਭਰ ਕੇ ਤੱਕਿਆ ਸੀ, ਕਹਿਣ ਲੱਗੇ ਬੇਟਾ ਤੇਰੇ ਚਿੱਤ ਵਿੱਚੋਂ ਕਦੀ ਪਰਮਾਤਮਾ ਨਹੀਂ ਵਿਸਰੇਗਾ। ਯਾਦ ਰੱਖੀ, ਜਦੋਂ ਚਿੱਤ ਵਿੱਚ ਵਸ ਜਾਂਦਾ ਹੈ ਨਾ, ਜਿਹੜਾ ਤੇਰੇ ਦਰਸ਼ਨ ਕਰੇਗਾ ਉਹਦੇ ਚਿੱਤ ਵਿੱਚ ਵੀ ਪਰਮਾਤਮਾ ਵਸ ਜਾਏਗਾ। ਏਡੀ ਮਹਾਨ ਬਖਸ਼ਿਸ਼। ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਮਾਂ ਸੀ ਨਾ, ਤੇ ਇਤਿਹਾਸਕਾਰ ਲਿਖਦੇ ਨੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਇਹਨਾਂ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਲੰਘਦੇ ਸਨ, ਗੁਰੂ ਘਰ ਜਾਂਦੇ ਸਨ ਜਾਂ ਹੋਰ ਕਾਰ ਸੇਵਾ ਕਰਦੇ ਸਨ, ਦੁਕਾਨਦਾਰ ਆਪਣੇ ਦੁਕਾਨ ਦੇ ਵਿੱਚੋਂ ਗੱਦੀ ਤੋਂ ਉੱਠ ਕੇ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਜਾਂਦੇ। ਪੁੱਛਿਆ ਕਾਰਨ ਕੀ? ਕਹਿਣ ਲੱਗੇ ਜਦੋਂ ਬਾਬਾ ਜੀ ਦੇ ਦਰਸ਼ਨ ਹੁੰਦੇ ਬਾਬਾ ਬੁੱਢਾ ਸਾਹਿਬ ਦੇ, ਉਦੋਂ ਸਾਡੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਕਲ ਜਾਂਦਾ, ਸਾਨੂੰ ਗੁਰੂ ਚੇਤੇ ਆ ਜਾਂਦਾ, ਸਾਨੂੰ ਰੱਬ ਚੇਤੇ ਆ ਜਾਂਦਾ। ਇਹ ਇੰਨਾ ਮਹਾਨ ਜੀਵਨ ਕਿਉਂ ਬਣ ਗਿਆ ਜੀ? ਉਹਦਾ ਕਾਰਨ ਪਤਾ ਕੀ ਸੀ? ਉਹਦੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਉਹਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ। ਜਦੋਂ ਚਿੱਤ ਵਿੱਚ ਨਾਮ ਵਸਦਾ ਨਾ ਪਰਮਾਤਮਾ ਦਾ, ਫਿਰ ਬੰਦਾ ਦੈਵੀ ਗੁਣਾਂ ਨਾਲ ਭਰਪੂਰ। ਦੈਵੀ ਗੁਣ ਪਤਾ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ, ਇਹ ਪੰਜ ਸ਼ੁਭ ਗੁਣ ਬਣ, ਇਹ ਆ ਜਾਣ ਤੇ ਬੰਦਾ ਦੇਵਤਾ ਬਣ ਜਾਂਦਾ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹੇ ਨੇ, ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਚੇਤੇ ਵਿੱਚ ਵਸ ਗਿਆ, ਜਿਹਦੇ ਚਿੱਤ ਵਿੱਚ ਵਸ ਗਿਆ, ਸੋ ਕਰ ਦਈ ਵਸਾਇਆ, ਉਹ ਘਰ ਪਿਆਰ ਦੀ ਮੂਰਤੀ ਪਰਮਦਈ ਦੇ ਅਰਥ ਨੇ, ਪਿਆਰ ਦੀ ਮੂਰਤੀ ਪਰਮਾਤਮਾ, ਜਿਹੜਾ ਸਭਨਾਂ ਨੂੰ ਪਿਆਰ ਕਰਨ ਵਾਲਾ, ਜਿਹੜਾ ਸਭਨਾਂ ਦੇ ਨੂੰ ਆਪਣੇ ਘੁੱਟ ਕੇ ਗਲਵਕੜੀ ਵਿੱਚ ਲੈਣ ਵਾਲਾ। ਕਿਉਂਕਿ ਬੰਦੇ ਦਾ ਤੇ ਪਤਾ ਨਹੀਂ ਕਿੰਨਿਆਂ ਨਾਲ ਵੈਰ, ਕਿੰਨਿਆਂ ਨਾਲ ਇਹਦੀ ਦੋਸਤੀ, ਪਰ ਪਰਮਾਤਮਾ ਦੀ ਦੋਸਤੀ ਸਾਰਿਆਂ ਨਾਲ ਵੈਰ ਕਿਸੇ ਨਾਲ ਨਹੀਂ। ਜਿਹੜਾ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਨਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਅਗਲਾ ਸ਼ਬਦ ਪਤਾ ਕੀ ਹੈ? ਨਿਰਵੈਰ। ਉਹ ਪਰਮਾਤਮਾ ਵੈਰ ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਤੇ ਸਭਨਾਂ ਦਾ ਭਲਾ ਮਨਾਏਗਾ। ਜਿੱਤ ਪਾਰ ਬ੍ਰਹਮ ਚਿੱਤ ਆਇਆ, ਸੋ ਕਰ ਦਈ ਵਸਾ, ਉਹ ਪਰਮਾਤਮਾ ਨੇ ਹਿਰਦਾ ਕਰ ਵਸਾ ਦਿੱਤਾ, ਭਾਵ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ, ਉਹ ਦੇਵਤਾ ਬਣ ਗਿਆ, ਮਹਾਨ ਬਣ ਗਿਆ। ਤੇ ਜਿਹੜਾ ਮਹਾਨ ਬਣ ਜਾਂਦਾ ਨਾ ਗੁਰਮੁਖ, ਉਹਨਾਂ ਦੇ ਚਰਨਾਂ ਵਿੱਚ ਹੀ ਲੋਕ ਝੁਕਦੇ। ਸੁਖ ਸਾਗਰ ਗੁਰ ਪਾਇਆ। ਤੇ ਸਿੱਖਾਂ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਵਾਲ ਕਰ ਲਿਆ, ਮਹਾਰਾਜ ਤੁਸੀਂ ਕਹਿੰਦੇ ਨੇ ਪਰਮਾਤਮਾ ਨੂੰ ਚੇਤੇ ਕਰਿਆ ਕਰੋ, ਅਸੀਂ ਬੜਾ ਯਤਨ ਕਰਦੇ ਹਾਂ, ਫਿਰ ਪਰਮਾਤਮਾ ਭੁੱਲ ਜਾਂਦਾ ਹੈ। ਜਦੋਂ ਤੁਹਾਡੀ ਸੰਗਤ ਵਿੱਚ ਬੈਠਦੇ ਹਾਂ ਉਦੋਂ ਵਾਹਿਗੁਰੂ ਚੇਤੇ ਹੁੰਦਾ ਹੈ, ਜਦੋਂ ਦੂਰ ਜਾਂਦੇ ਹਾਂ ਭੁੱਲ ਜਾਂਦਾ ਹੈ, ਕਿਵੇਂ ਯਾਦ ਰਹਿ ਜੇ? ਕਹਿਣ ਲੱਗੇ ਸੁੱਖ ਸਾਗਰ ਗੁਰ ਪਾਇਆ, ਸੁੱਖਾਂ ਦਾ ਸਾਗਰ ਗੁਰੂ, ਜਿਹਨੂੰ ਗੁਰੂ ਮਿਲ ਜਾਏ ਨਾ ਉਹਨੂੰ ਹੀ ਰੱਬ ਮਿਲਦਾ ਹੈ, ਉਹਨੂੰ ਪਰਮਾਤਮਾ ਮਿਲਦਾ, ਉਹਨੂੰ ਯਾਦ ਆਉਂਦਾ, ਤਾਂ ਸਹਸਾ ਸਗਲ ਮਿਟਾਇਆ। ਗੁਰੂ ਹੱਥ ਰੱਖਦੇ ਨੇ ਕਿਸੇ ਬੰਦੇ ਦੇ ਉੱਤੇ, ਉਹਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਤਾਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ ਸੀ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਪੁੱਛਿਆ ਜੀ, ਰਤਨਾਂ ਨਾਲ ਕੀਮਤੀ ਨਾਮ ਤੁਹਾਡੇ ਹਿਰਦੇ ਵਿੱਚ ਵਸ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਪਰ ਕਿਵੇਂ? ਕਹਿਣ ਲੱਗੇ ਜਦੋਂ ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ, ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਤੇ ਪੁੱਛਿਆ ਜੀ, ਹੋਇਆ ਕੀ? ਕਹਿਣ ਲੱਗੇ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਤਾ। ਜਦੋਂ ਚਿੱਤ ਵਿੱਚ ਪਰਮਾਤਮਾ ਆਉਂਦਾ ਨਾ, ਬੰਦੇ ਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਸੜਕੇ ਸਵਾਹ ਜਾਂਦੇ,
ਪਾਪਾਂ ਦਾ ਕਰਜ਼ਾ ਲੱਥ ਜਾਂਦਾ। ਸੁੱਖ ਸਾਗਰ ਗੁਰ ਪਾਏ, ਪਰ ਇਹ ਕਦੋਂ ਭਾਣਾ ਵਾਪਰਨਾ? ਜਦੋਂ ਸੁੱਖਾਂ ਦੇ ਸਾਗਰ ਗੁਰੂ ਸਿਰ ਤੇ ਹੱਥ ਰੱਖਦਾ ਤਾਂ ਸਹਿਸਾ ਸਗਲ ਮਿਟਾਏ। ਉਸ ਵੇਲੇ ਸਾਰੇ ਡਰ ਸਹਿ ਬੰਦੇ ਦੇ ਦੂਰ ਹੋ ਜਾਂਦੇ। ਹਰ ਕੇ ਨਾਮ ਕੀ ਵਡਿਆਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਭਲਿਆ ਜੇ ਚਾਹੁੰਦਾ ਵੀ ਤੂੰ ਵੀ ਪਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਕਰਨੀਆਂ ਚਾਹੁੰਦਾ, ਪਰਮਾਤਮਾ ਨੂੰ ਚੇਤੇ ਵਿੱਚ ਰੱਖਣਾ ਚਾਹੁੰਦਾ, ਆਠ ਪਹਿਰ ਗੁਣ ਗਾਏ, ਜੇ ਤੂੰ ਚਾਹੁੰਦਾ ਵੀ ਅੱਠੇ ਪਹਿਰ ਮੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਰਹਾਂ, ਅੱਠੇ ਪਹਿਰ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸੀ ਰਹਿ, ਤੇ ਕਹਿਣ ਲੱਗੇ ਇੱਕ ਕੰਮ ਕਰ। ਪੁੱਛੇ ਜੀ ਕਿਹੜਾ? ਕਹਿਣ ਲੱਗੇ ਗੁਰਪੂਰੇ ਤੇ ਭਾਈ ਇਹ ਦਾਤ ਜਿਹੜੀ ਹੈ ਨਾ ਸਿਮਰਨ ਦੀ ਭਗਤੀ ਦੀ, ਇਹ ਪੂਰੇ ਗੁਰੂ ਤੋਂ ਮਿਲਣੀ। ਗੁਰੂ ਮਿਹਰ ਦੀ ਨਜ਼ਰ ਕਰਦੇ ਤੇ ਬੰਦਾ ਸੰਤ ਬਣ ਜਾਂਦਾ, ਗੁਰੂ ਮਿਹਰ ਦੀ ਨਜ਼ਰ ਕਰਦੇ ਤੇ ਬੰਦਾ ਦੇਵਤਾ ਬਣ ਜਾਂਦਾ, ਮਹਾਨ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਰਹਾਉ। ਪ੍ਰਭ ਕੀ ਅਕਥ ਕਹਾਣੀ, ਪਰਮਾਤਮਾ ਦੀ ਜਿਹੜੀ ਕਹਾਣੀ ਹੈ ਨਾ, ਕਹਾਣੀ ਤੋਂ ਭਾਵ ਪਰਮਾਤਮਾ ਦੀ ਵਡਿਆਈ ਅਕਥ ਹੈ। ਅਕਥ ਦੇ ਅਰਥ ਨੇ ਜਿਹਨੂੰ ਕਥਿਆ ਨਾ ਜਾ ਸਕਦਾ, ਜਿਹਨੂੰ ਪ੍ਰੋਪਰ ਬਿਆਨ ਨਾ ਕੀਤਾ ਕਰਕੇ ਬੰਦਾ ਦੱਸ ਸਕੇ, ਜਿਹਨੂੰ ਪਰਮਾਤਮਾ ਦੀਆਂ ਕਥਾ ਕਹਾਣੀਆਂ ਬੰਦੇ ਤੋਂ ਕਥਨ ਤੋਂ ਬਾਹਰ ਆਉਣ ਨਾ ਕਰ ਸਕੇ। ਜਨ ਬੁੱਲ ਹੈ ਅੰਮ੍ਰਿਤ ਬਣ, ਜਿਹੜਾ ਜਨ ਹੈ ਨਾ, ਮਹਾਰਾਜ ਕਹਿਣ ਲੱਗੇ ਤੂੰ ਜਨ ਬਣ ਕੇ ਸੇਵਕ ਬਣ ਕੇ ਉਸ ਪਰਮਾਤਮਾ ਦੀ ਬਾਣੀ ਨੂੰ ਉਚਾਰਨ ਕਰੇ। ਬਾਣੀ ਕਿਹੜੀ? ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਮੇਰਾ, ਜਿਸ ਬਾਣੀ ਨੂੰ ਤੁਸੀਂ ਮੱਥਾ ਟੇਕਦੇ ਹੋ, ਇਸ ਬਾਣੀ ਨੂੰ ਉਚਾਰਨਾ, ਪਰਮਾਤਮਾ ਦਾ ਜਸ ਕਰਨਾ, ਨਾਨਕ ਦਾਸ ਵਖਾਣੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਮੈਂ ਤੁਸ ਪਰਮਾਤਮਾ ਦਾ ਦਾਸ ਬਣ ਕੇ ਉਸ ਪਰਮਾਤਮਾ ਦੀ ਵਡਿਆਈ ਕਰਦਾ, ਗੁਰਪੂਰੇ ਤੇ ਜਾਣੀ। ਇਹ ਸਾਰੀਆਂ ਦਾਤਾਂ ਉਸ ਪਰਮਾਤਮਾ ਦੀ ਜਾਣ ਪਹਿਚਾਣ, ਉਸ ਪਰਮਾਤਮਾ ਦੇ ਕਰਦਿਆਂ ਅਕਥ ਕਹਾਣੀਆਂ, ਇਹ ਗੁਰੂ ਤੋਂ ਸਾਨੂੰ ਮਿਲਦੀਆਂ ਜੀ। ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਹੈ ਨਾ, ਉਦੋਂ ਪਰਮਾਤਮਾ ਦੇ ਹਿਰਦੇ ਚਰਨਾਂ ਵਿੱਚ ਬੰਦੇ ਦਾ ਮਨ ਜੁੜਦਾ ਜੇ। ਜਦੋਂ ਮਨ ਜੁੜ ਜਾਏ, ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ, ਫਿਰ ਉਹਨਾਂ ਬਾਰੇ ਮਹਾਰਾਜ ਜੀ ਕਹਿੰਦੇ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਓ, ਜਨ ਕੇ ਸੰਗਚ ਤੇ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਪ ਮੁਕਤ ਹੋ ਜਾਂਦਾ, ਉਹਦੇ ਦਰਸ਼ਨ ਕਰਨ ਵਾਲੇ ਵੀ ਮੁਕਤ ਹੋ ਜਾਂਦੇ। ਸਤਿਗੁਰ ਕਿਰਪਾ ਕਰ, ਤੁਸੀਂ ਵੱਡਿਆਂ ਭਾਗਾਂ ਵਾਲੇ ਪਰਮਾਤਮਾ ਨੂੰ ਚਿੱਤ ਵਿੱਚ ਵਸਾਉਣ ਦੀ ਖਾਤਰ ਗੁਰੂ ਘਰ ਵਿੱਚ ਰਹੋ ਜਿਉਂਦੇ ਹੋ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਇੱਕ ਦਿਨ ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ, ਸਾਡੇ ਤੇ ਮਿਹਰ ਦੀ ਨਜ਼ਰ ਕਰਨਗੇ, ਰੋਮ ਰੋਮ ਵਿੱਚ ਨਾਮ ਵਸੇਗਾ, ਜਿਸ ਦਿਨ ਵਸ ਗਿਆ ਉਸ ਦਿਨ ਸੰਸਾਰ ਵਿੱਚ ਆਉਣਾ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਚਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਚਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰਥ ਸਵਾਮੀ ਸੁਖ ਮਨ ਵਸਾਰੈ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰੇ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸੁਭ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਦਿਨ ਕਾ ਮਨ ਵਸਿਆ, ਵਾਜੀ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦੀਆਂ ਵਡਿਆਈਆਂ, ਕਾਹੇ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਸ ਭਾਗੈ, ਕਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਜੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰੇ ਅਨਹਦ ਵਾਜੇ, ਅਨ ਦਸਣਾ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਰ ਪਾਇਆ, ਉਤਰੇ ਸਗਲ ਵਸੂਰੇ,
दुखरो संता पुत्रे सुनी सच्ची बाणी संत साधन पै सिरसे पूरे गुर ते जाने सुनते पनीर कहते पवित सतगुर आया पर पूरे बिनवंत नान गुर चरण लागे वाजी अनह तूरे सलोक पवन गुरु पाणी पिता माता तरत महत दिवस रात दई दया किल सगल जगत चंगियाई आपरे आईया वाचे तरम दूर करमी आपो अपनी के नेड़े के दूर जिन्हें नाम ते आया गए मसकद काल नानक ते मुख जले कीती छुट्टी नाल। वाहेगुरु जी का खालसा वाहेगुरु जी की फतेह।

ਅਸੀਂ ਸਦਾ ਆਈਏ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਜੀ ਭਾਵਨਾ ਮੈਂ ਕਿਰਪਾ ਅਦਾ ਕਰੋ ਗਰੀਬ ਨੂੰ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਕਿਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਰਾਜ ਕਿਰਪਾ ਕਰੋ ਦਤਾਰ ਖਾਲਸਾ ਪੰਥ ਸਿੱਖ ਕੌਮ ਨੂੰ ਏਕ ਦਸ ਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਰੋਜ਼ ਦਾਲ ਬਖਸ਼ੋ ਚਾਨਣਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਿਸ਼ ਕਰਤਾ ਕਰੋ ਜੀ ਗੁਰੂ ਕੀ ਬਿਲਾਈ ਕਿਰਪਾ ਕਰੋ ਦੂਰ ਦਰਾਜ ਕਰਨ ਬੈਠੀਆਂ ਲਾਈਵ ਖਤਾ ਕੀਤੀ ਸਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੇਖੇ ਨਾ ਦੁਤਾਰਾ ਆਪਣੀ ਬਖਸ਼ਿਸ਼ ਕੀਤੀ ਸੰਗਤਾਂ ਨੂੰ ਬਖਸ਼ਣ ਸੰਗਤਾਂ ਆਪਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤਾਂ ਸੰਗਤਾਂ ਮਾਇਆ ਭੇਟਾ ਘਰ ਦੀ ਚਾਨਣਾ ਪ੍ਰਵਾਨ ਕਰੋ ਬਖਸ਼ਿਸ਼ ਸਾਹਿਬ ਦੀ ਕਮਾਈਆਂ ਸਬਰ ਕਰੋ ਘਰ ਚ ਵੱਧ ਬਦਤਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਦੁਤਾਰ ਮੇਰਾ ਘਰ ਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਮਾਈ ਬਖਸ਼ੋ ਪੇਦਰ ਕੁਨਾਮੀ ਬਖਸ਼ੇ ਪ੍ਰੰਤ ਲੜੀ ਵਾਸਤੇ ਅੱਜ ਘਰ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਾਨਣਾ ਤੁਹਾਨੂੰ ਅੱਜ ਮਦਦਾਰ ਕਿਰਪਾ ਕਰੋ ਸਹੀ ਪਿਆਰੇ ਮੇਰਾ ਜਿਹੜਾ ਪੰਜਾਬ ਦਾ ਨਾਮ ਜਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਗੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਜੇ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਹਿਬ ਸਾਹਿਬ ਜੀ ਮਹਾਰਾਜ ਬਖਸ਼ੇ ਕੀ ਕਿਆ ਸਕਦੇ ਹਾਂ, ਅੰਮ੍ਰਿਤ ਲੈ ਕੇ ਪੁੱਤਰ ਗੁਰਬਾਣੀ ਆਸਾ ਕੀ ਵਾਰਸ ਪੂਰ ਕੀਤੇ ਸਰਵਣ ਕੀਤੇ ਨੇ ਪਰਮਦਾਸ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਸਾਧ ਸਿੰਘ ਦੇ ਅੱਜ ਦਾ ਸਵਾਸ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਦਰਸ਼ਨ ਤੁਹਾਨੂੰ ਪਤਾ ਹੈ ਕਿ ਪੁੱਤਰ ਗੁਰਬਾਣੀ ਦੀ ਲੜੀ ਵਾਸਤੇ ਸਾਈਟ ਪਰ ਚੱਲ ਰਹੇ ਨੇ। ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਜੀ ਨੂੰ ਪੁੱਤਰ ਗੁਰਬਾਣੀ ਦੀ ਲੜੀ ਵਾਸਤੇ ਸਾਈਟ ਪਰ ਸਰਵਣ ਕਰਾਉਣਗੇ। ਸੋ ਆਪ ਸੰਗਤਾਂ ਹਰ ਰੋਜ਼ ਜ਼ਰੂਰ ਗੁਰੂ ਆਓ, ਹਾਜ਼ਰੀ ਭਰਿਆ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਜ਼ਰੂਰੀ ਬੇਨਤੀ ਹੈ ਕਿ 17 ਮਈ ਨੂੰ ਗੁਰੂ ਘਰ ਹੇਵਟ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ। ਸੋ ਸਾਰੇ ਸੰਗਤਾਂ ਨੂੰ ਵਾਰ ਵਾਰ ਬੇਨਤੀ ਹੈ ਕਿ ਜਿੰਨਾ ਤੱਕ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਗੁਰੂ ਘਰ ਹੇਵਟ ਸਵੇਰੇ 10 ਵਜੇ ਹਾਜ਼ਰ ਹੋ ਕੇ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਨਾਸਾ ਸੋ ਥਾਲੀ ਕਰ ਸਖਨੋਰੀ ਹੈ, ਜਿਸ ਤੇ ਕਾਫੀ ਖਰਚਾ ਹੋ ਰਿਹਾ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਬੇਅੰਤ ਮਾਇਆ ਗੁਰੂ ਘਰ ਇਸ ਕਾਰਜ ਵਾਸਤੇ ਹਿੱਸਾ ਪਾਇਆ ਹੈ। ਸੋ ਵਟਪਾਗੇ ਹੁਸਾਰ ਸਿੰਘ ਜਿਹੜੇ ਜਿਹਨਾਂ ਨੇ ਮਾਇਆ ਪੇਟਾ ਕੀਤੀ ਵਟਪਾਗੇ ਹਨ। ਸੋ ਜਿੰਨਾ ਤੱਕ ਆਪਣਾ ਅਜੇ ਸੇਵਾ ਨਹੀਂ ਕੀਤੀ, ਸਾਰੇ ਬੇਨਤੀ ਹੈ ਆਪਣਾ ਦਸਵੰਧ ਸਹਿਣ ਕਰਦੇ ਹਾਂ, ਜ਼ਰੂਰ ਮਾਇਆ ਦਿਓ। ਇਹ ਸਾਰੇ ਕਾਰਜ ਅਸੀਂ ਸਾਰੀ ਬੜੀ ਚੜ੍ਹਦੀ ਕਲਾ 'ਚ ਸੰਪੂਰਨ ਕਰ ਸਕੀਏ। ਹੁਸਾਰ ਸੰਗਤ ਜੀ ਇਸ ਵਾਲਾ ਸਾਰਿਆਂ ਦਾ ਆਪਣਾ ਕਾਰਜ ਹੈ। ਹੁਸਾਰ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 15 ਮਈ ਨੂੰ ਹੈ ਜੇੜ ਦੇ ਮਹੀਨੇ ਦੀ ਸੰਗਰਾਂਦ, ਆਪ ਹਾਜ਼ਰੀ ਭਰੋ। 17 ਮਈ ਨੂੰ ਛੋਟਾ ਘੱਡੂਕਾਰਾ ਕਾਨੂੰਆਂ ਦੇ ਸ਼ਾਮ ਵਾਲਾ ਗੁਰਦਾਸਪੁਰ ਜ਼ਿਲ੍ਹੇ 'ਚ ਸਤਿ ਸੰਗਤ ਜੀ, ਜਿਸ ਵਿੱਚ 10-12 ਹਜ਼ਾਰ ਤਕਰੀਬਨ ਸਿੰਘ ਸਿੰਘ ਦੀਆਂ ਬੱਚੇ ਸ਼ਹੀਦ ਹੋਏ ਸਨ। ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ 17 ਤਰੀਕ ਉਹਨਾਂ ਸਾਰਿਆਂ ਨੂੰ ਯਾਦ ਕਰ ਲਿਆ ਅਤੇ ਉਹਨਾਂ ਦੀ ਭੇਟ ਕਰਨੀ ਹੈ। ਸਤਿ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਦੀ ਹੱਡ ਪਰ ਕਥਾ ਕਰ ਰਹੇ ਨੇ। ਸੋ ਜਿਹਨਾਂ ਦਾ ਸ਼ਾਮਾਂ ਨੂੰ ਟਾਈਮ ਹੁੰਦਾ 7 ਤੋਂ ਲੈ ਕੇ 7:30 ਤੋਂ 7 ਵਜੇ ਤੋਂ ਲੈ ਕੇ 8:45 ਤੱਕ, 7:30 ਤੋਂ 8:45 ਤੱਕ। ਸਤਿ ਸੰਗਤ ਬੇਨਤੀ ਜ਼ਰੂਰ ਆਓ, ਇਸ ਸਮੇਂ ਦਾ ਡਾਕਟਰ ਵਾਲੇ ਯਤਨ ਕਰੋ। ਸਤਿ ਸੰਗਤ ਜੀ 27 ਮਈ ਤੋਂ ਲੈ ਕੇ 31 ਤੱਕ ਕੀਰਤਨ ਕਰਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰੂ ਘਰ ਸਹਿਣੋ ਜੀ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰੂ ਘਰ ਸਹਿਣੋ ਜੀ 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ। ਇਸ ਸਮੇਂ ਜ਼ਰੂਰ ਹਾਜ਼ਰੀਆਂ ਭਰਿਆ ਜੀ, ਆਓ ਭਾਈ ਸਾਹਿਬ ਤਿਆਰ ਨੇ ਲੜੀ ਵਾਸਤੇ ਪ੍ਰਾਰੰਭ ਕਰਨਗੇ। ਇਹ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਆਪ ਸਮੂਹ ਸੰਗਤਾਂ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਨਿਤਾਂ ਪ੍ਰਤੀ ਜੁੜਦੇ ਹੋ। ਅੱਜ ਵੀ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਪਾਵਨ ਪਵਿੱਤਰ ਅੰਗ 136 ਤੋਂ ਆਪਾਂ ਅੱਜ ਅੱਗੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ।

ਅੱਲਾ ਪਹਿਲਾ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰਦੀਪਕ ਤਿਹ ਲੋਇ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਇ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ

ਪਿੱਛੇ ਪੱਤਲ ਸਦੇਹੋ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਮਹੱਲਾ ਪਹਿਲਾ। ਦਸ ਬਾਲ ਤਨ ਬੀਸਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪਗ ਖਿੱਸੈ, ਸੱਠੀ ਕੇ ਬੋੜੇ ਪਾ ਆਵੈ।

ਟੰਡੋਲਿਮ ਢੂੰਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ ਸਭ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਦ ਭਾਤੀ, ਤੂੰ ਜਾਣ ਹੈ ਜਿਨ ਉਪਾਈ ਹੈ ਸਭ ਖੇਲ ਤੁਮਾਤੀ, ਇਕ ਆਵਹਿ ਇਕ ਜਾਹੀ ਉਠ ਬਿਨ ਨਾਵਹਿ ਮਰ ਜਾਤੀ, ਗੁਰ

ਪਹਿਲਾ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ ਜਿਨ ਰਚ ਰਚਿਆ ਤਿਸਹਿ ਨ ਜਾਣੈ ਅੰਧਾ ਅੰਧ ਕਮਾਏ ਜਾ ਭਜੈ ਤਾਂ ਠੀਕਰ ਹੋਵੈ ਘਾੜਤ ਘੜੀ ਨਾ ਜਾਏ ਨਾਨਕ ਗੁਰਬਿਨ ਨਾਹੀ ਪਤ ਪਤ ਬਿਨ ਪਾਰ ਨ ਪਾਏ ਮਹੱਲਾ ਦੂਜਾ।

ਇੱਕ ਹੈ, ਤੁਧ ਦੂਜਾ ਖੇਲ ਰਚਾਇਆ। ਹਉ ਮੈਂ ਗਰਭ ਉਪਾਏ ਕਹਿ, ਲੋਭ ਅੰਤਰ ਜਨਤਾ ਪਾਇਆ। ਜਿਉ ਭਾਵੈ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਇਕ ਨਾ ਬਖਸਹਿ ਮੇਲ ਲਹੇ, ਗੁਰਮਤੀ ਤੁਦੈ ਲਾਇਆ। ਇਕ ਖੜੇ ਕਰਹਿ ਤੇਰੀ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ। ਹੋਰ ਕਾਰ ਵੇਕਾਰ ਹੈ, ਇਕ ਸੱਚੀ ਕਾਰ ਲਾਇਆ। ਪੁੱਤ

ਮਿਲ ਰਹਾ ਮਲ ਧਾਰੀ, ਦੁਰਮਤ ਮਤ ਵਿਕਾਰ, ਨਾ ਹਉ ਨਾ ਮੈਂ ਨਾ ਹੋਵਾ, ਨਾਨਕ ਸ਼ਬਦ ਵਿਚਾਰ। ਮਹੱਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ, ਅੰਧਾ ਭੂਲ ਪਇਆ ਜਮ ਜਾਲੇ, ਵਸਤ

ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸਾ ਤਿਨ ਕਿਉਂ ਨਿਰਮਲ ਚੀਤ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੂ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ। ਜਾਹੋ ਨਾਹੀ ਤਾਂ ਕਿਆ ਆਖਾ, ਕਿਹੋ ਨਾਹੀ ਕਿਆ ਹੂਆ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਧੂਵਾਂ, ਆਪ ਨਾ ਬੁੱਝਾ ਲੋਕ ਬੁਝਾਈ।

ਸਾਧ ਤਿਸ ਭਾਵ ਸੀ, ਤਸਵੀ ਸਾਧ ਤਿਸ ਭਾਵ ਸੀ, ਨਾਨਕ ਰੱਖੈ ਲਾਜ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ

ਕੂੜਈ ਕੂੜੋ ਪੱਲੇ ਪਾਏ ਮਹੱਲਾ ਪਹਿਲਾ। ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ।

ਪਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੈ ਦੇ ਵਾਪਾਰਾ ਸਤਿਗੁਰ ਤੁਠੈ ਪਾਈਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨ

ਨਾ ਬੂਝੈ ਵਿਚਾਰਾ, ਇੱਕ ਸੁਬਾਜਹੁ ਦੂਜਾ ਕੋ ਨਹੀਂ, ਕਿਸੇ ਅੱਗੇ ਕਰਹਿ ਪੁਕਾਰਾ। ਇੱਕ ਨਿਰਧਨ ਸਦਾ ਭੌਕ ਦੇ, ਇੱਕ ਨਾ ਭਰੇ ਤੁਜਾਰਾ, ਵਿਣ ਨਾ ਵੈ ਹੋਰ ਧਨ ਨਾਹੀ, ਹੋਰ ਬਿਖ

ਲਹਿ ਨਾ ਚਾਉ ਪਵੜੀ ਬਦ ਫੈਲੀ ਗੈ ਬਾਨਾ ਖਸਮ ਨਾ ਜਾਣਈ ਸੋ ਕਹੀਐ ਦੇਵਾਨਾ ਆਪ ਨਾ ਪਛਾਣਈ।

ਸਲੂਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ।

ਢੋਲ ਵਿਨਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀ ਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਰਵਾੜ ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪੱਖਾ ਪਾਏ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੁਮਲ ਸਜਾਏ ਰਸ ਕਸ ਟੱਟਰ ਪਾਈਐ ਤਪੈ ਤੈ ਵਿਲਲਾਏ ਭੀ ਸੋ ਫੋਗ ਸੰਭਾਲੀਐ ਦਿੱਚੈ ਅਗ ਜਾਲਾ।

ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਿਹਾ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁੱਖਿਆ ਗੰਢ

ਏਕ ਤੁਈ ਮਹੱਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜ਼ੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਥਿਰ ਨ ਕੋਈ ਏਕ ਤੁਈ ਮਹੱਲਾ ਪਹਿਲਾ। ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਮਹੱਲਾ ਪਹਿਲਾ।

ਸੁਣ ਗੱਲਾ ਘਰ ਆਵੈ ਜਾ ਤੁਦ ਭਾਵੈ ਨਾ ਏ ਰਚਾਵੈ ਤੁਦ ਭਾਣੇ ਤੂੰ ਭਾਵੈ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ।

ਆਪ ਪੌੜੀ, ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੁਕਾਰ ਕਮਾਈਐ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਐ, ਲਾਹਾ ਭਗਤ ਸੁਸਾਰ ਗੁਰਮੁਖ ਪਾਈਐ, ਮਨ ਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੇ ਦੈ ਦਰ ਜਾਏ ਸੱਚ ਚੁਆਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਆਧੇ ਰਹਿ ਰਾਹੁ ਨ ਕੋਈ, ਵਿਚ ਹਉ ਮੈਂ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਧ ਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਪੌੜੀ ਭਗਤਾ ਤੈ ਸਹਿ ਸਾਰੀਆ, ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ, ਨਾ ਭੁੱਲੈ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲਿਆਂ ਜਿਨੀ ਸੱਚੋ ਸੱਚ ਕਮਾਇਆ।

ਭੁੱਖ ਤਿੱਖਾ ਦੋਏ ਭੌਕੀ ਆ, ਖਾਧਾ ਹੋਏ ਸੁਆਹਾ, ਭੀ ਖਾਣੇ ਸਿਓ ਦੋਸਤੀ, ਚੌਥੇ ਆਈ ਊਂਗ, ਅੱਖੀ ਮੀਟ ਪਵਾਰ ਗਿਆ, ਭੀ ਉੱਠ ਰਚਿਓ ਨਵਾਦ, ਸਹਿ ਵਰਿਆ ਦੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਭਾਉ ਹੋਏ, ਨਾਨਕ ਸਾਹਿਬ ਮਨ ਵਸੈ, ਸੱਚਾ ਨਾਵਣ ਹੋਏ। ਮਹੱਲਾ ਦੂਜਾ, ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ,

ਗੁਰ ਮਹਿਲ ਨਾ ਪਾਈਐ ਇਹ ਨੈ ਚਿਤ ਕਠੋਰ ਸੇਵ ਗਵਾਈਐ ਜਿਤ ਘੱਟ ਸੱਚ ਨਾ ਪਾਏ ਸੁਭੰਨ ਕਢਾਈਐ ਕਿਉ ਕਰ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹਉ ਮੈਂ ਜਾਈਐ ਲਈਨ ਖਰੇ ਪਰਖ ਦਰ ਬਿਨਾਈਐ ਸੌਦਾ ਇਕਤ ਹੱਟ ਪੂਰੇ ਗੁਰ ਪਾਈਐ ਲਈਨ ਖਰੇ ਪਰਖ ਦਰ ਬਿਨਾਈਐ ਸੌਦਾ ਇਕਤ ਹੱਟ ਪੂਰੇ ਗੁਰ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਅੱਜ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਬਹੁਤ ਪਿਆਰ ਸ਼ਰਧਾ ਭਾਵਨਾ ਨਾਲ ਸਰਵਨ ਕੀਤੇ ਹਨ, ਨਾਲ ਕਰਨ ਦਾ ਯਤਨ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਕਰੋ ਸਭਨਾਂ ਨੂੰ ਚੜ੍ਹਦੀ ਕਲਾ, ਨਾਮਦਾਨ ਗੁਰਸਿੱਖੀ ਜੀਵਨ ਬਾਣੀ ਦਾ ਪਿਆਰ ਸਤਿਗੁਰੂ ਜੀ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਦੇਣਗੇ। ਗੁਰੂ ਕਿਰਪਾ ਕਰੇ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੂੰ ਭਲੀ ਭਾਂਤ ਪਤਾ ਹੈ ਕਿ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜੋ ਸੋਮਵਾਰ ਤੋਂ ਸਾਡੇ ਪਾਸ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਹਨ। ਐਤਵਾਰ ਤੱਕ ਇਸੇ ਤਰ੍ਹਾਂ ਇੱਕ ਹਫ਼ਤੇ ਦਾ ਉਹਨਾਂ ਦਾ ਸਮਾਂ ਪ੍ਰਾਪਤ ਹੋਇਆ ਹੈ। ਰੋਜ਼ ਸ਼ਾਮ ਨੂੰ 7:30 ਤੋਂ 9:45 ਵਜੇ ਤੱਕ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਸਲੋਕਾਂ ਦੀ ਕਥਾ ਹੋ ਰਹੀ ਹੈ। ਐਤਵਾਰ ਦੁਪਹਿਰ ਦੇ ਦੀਵਾਨ ਹੋਣਗੇ 12:15 ਤੋਂ 1:30 ਵਜੇ ਤੱਕ। ਸੁਆਬ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਸਮੇਂ ਵਿੱਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੀ ਭੇਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਸਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੋਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਪਿਨੇ ਕੀਰਤਨ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਰ ਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ, ਸ਼ੁਭਕਾਮਨਾਵਾਂ। ਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ

ਸੋਚਣ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪੱਤੇ ਸਾਂਝੀ ਕਰੋ ਜੀ। ਵਾਹ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਵਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ ਸਾਰੇ ਅਸੀਸ ਬਖਸ਼ੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਤੋਂ ਪਹਿਲਾਂ ਸਾਡੇ ਪਰਮ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਡੀ ਕੌਮ ਦੇ ਇਸ ਵੇਲੇ ਤਾਂ ਮੈਂ ਇਹੀ ਕਹਾਂਗਾ ਕਿ ਸਾਡੇ ਗੁਰਮਤ ਪ੍ਰਚਾਰਕਾਂ ਦੇ ਸਰਪ੍ਰਸਤ ਜੀਵਨ ਵਾਲੇ ਘੱਟ ਵਿਰਲੇ ਮਨੁੱਖ ਗੁਰਮਤ ਦੇ ਗਾਡੀ ਰਾਹ ਦੇ ਪਾਂਧੀ ਹੁੰਦੇ ਨੇ ਔਰ ਸਤਿਗੁਰਾਂ ਦੇ ਨੇ ਤੇ ਪਾਰ ਬਖਸ਼ਿਸ਼ ਸਾਨੂੰ ਦਰਸਾ ਰਹੇ ਸੀ ਦਸਮ ਪਾਤਸ਼ਾਹ ਦੇ ਜੀਵਨ ਦੇ ਉਹ ਤੱਤ ਉਹ ਸੱਚ ਜਿਹੜਾ ਇਹਨਾਂ ਦਿਨਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇਹ ਦਿਨ ਸਾਡੇ ਸਾਰਿਆਂ ਦੇ ਲਈ ਖਾਸ ਨੇ, ਵਿਸ਼ੇਸ਼ ਨੇ। ਸਿੱਖ ਹਿਸਟਰੀ ਦੇ ਪ੍ਰਸੰਗ ਵਿੱਚ ਅਗਰ ਵੇਖਦੇ ਹਾਂ ਤੇ ਆ ਜੋ ਕੰਟੈਂਪਰੇਰੀ ਪੀਰੀਅਡ ਸਾਡਾ ਗੁਜ਼ਰ ਰਿਹਾ ਨਾ, ਔਰ ਜੋ ਗੁਰੂ ਕਾਲ ਸੀ ਉਸ ਵਿੱਚ ਦਸਮ ਪਾਤਸ਼ਾਹ ਔਰ ਖਾਲਸਾ ਰਾਜ ਇੱਕ ਬ੍ਰਿਜ, ਸਾਰੀ ਹਿਸਟਰੀ ਦਾ ਅਗਰ ਅਨੈਲਿਸਿਸ ਕਰੀਏ ਤਾਂ ਸਾਨੂੰ ਵਰਤਮਾਨ ਸਮੇਂ ਜੋ ਕੁਝ ਵਾਪਰ ਰਿਹਾ ਉਹ ਸਮਝ ਆਉਣਾ ਸ਼ੁਰੂ ਹੋਏਗਾ। ਬੜੇ ਸੰਖੇਪ ਵਿੱਚ ਗਿਆਨੀ ਜੀ ਨੇ ਸਾਨੂੰ ਦਸਮ ਪਾਤਸ਼ਾਹ ਨੇ ਕਰਾਮਾਤ ਕਿਉਂ ਨਹੀਂ ਵਿਖਾਈ ਸਾਨੂੰ ਬਹਾਦਰ ਬਣਾਉਣ ਲਈ। ਅਸੀਂ ਵੀ ਅੱਜ ਸੋਚ ਕੇ ਆਏ ਸੀ ਕਿ ਹੋਰ ਕੀਰਤਨ ਕਰਾਂਗੇ, ਪਰ ਮਨ ਵਿੱਚ ਆਇਆ ਕਿ ਕਿਉਂ ਨਾ ਅੱਜ ਆਪਾਂ ਸਾਰੇ ਉਸੇ ਸ਼ਹੀਦੀ ਦੀ ਗੱਲ ਕਰੀਏ ਜੋ ਦਸਮ ਪਾਤਸ਼ਾਹ ਨੇ ਸਾਡੇ ਸਾਰਿਆਂ ਨੂੰ ਸਮਰੱਥਾ ਸ਼ਕਤੀ ਬਖਸ਼ਣ ਲਈ ਕੀਤੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਨੂੰ ਜੋ ਕਿ ਅੱਲਾ ਯਾਰ ਖਾਨ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਅੱਛਾ ਬਿਆਨ ਕੀਤਾ। ਉਹਨਾਂ ਦੀਆਂ ਦੋ ਪੁਸਤਕਾਂ ਨੇ, ਇੱਕ ਸ਼ਹੀਦਾਂ ਨੇ ਵਫਾ ਔਰ ਇੱਕ ਗੰਜੇ ਸ਼ਹੀਦਾਂ। ਨਿਰਸੰਦੇਹ ਸਾਨੂੰ ਬੜੇ ਸਰੋਤ ਘੱਟ ਮਿਲਦੇ ਨੇ ਔਰ ਪੰਥ ਪ੍ਰਵਾਣਿਤ ਜਿਹੜੇ ਸਰੋਤ ਨੇ ਉਹਨਾਂ ਨੂੰ ਪ੍ਰਚਾਰਨਾ ਵੀ ਸਾਡਾ ਕਰਤੱਵ ਹੈ। ਦਸਮ ਪਾਤਸ਼ਾਹ ਦੇ ਪ੍ਰਸੰਗ ਦੇ ਵਿੱਚ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਵਿੱਚ ਬੜਾ ਅੱਛਾ ਉਹਨਾਂ ਨੇ ਫਰਮਾਇਆ, ਹਮਨੇ ਵੀ ਉਸ ਮਕਾਮ ਮੇ ਸਰਸਾ ਨਦੀ ਦਾ ਵਿਛੋੜਾ ਜੋ ਹੈ ਤੁਹਾਨੂੰ ਸਾਰਿਆਂ ਨੂੰ ਉਸ ਪ੍ਰਸੰਗ ਦਾ ਪਤਾ ਹੈ। ਜਦੋਂ ਸਾਹਿਬਜ਼ਾਦੇ ਵਿਛੜ ਗਏ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਚਲੇ ਗਏ ਔਰ ਸਿੰਘਾਂ ਨੇ ਭਾਲ ਸ਼ੁਰੂ ਕਰ ਦਿੱਤੀ ਔਰ ਉਸ ਸਮੇਂ ਦੇ ਹਾਲ ਨੂੰ ਬਿਆਨ ਕੀਤਾ ਹੈ। ਦਸਮ ਪਾਤਸ਼ਾਹ ਫਰਮਾ ਰਹੇ ਨੇ

ਆਓ ਸਾਰੇ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਆਪਣੀ ਅਕੀਦਤ ਭੇਟ ਕਰੀਏ, ਆਪਣੀ ਸ਼ਰਧਾਂਜਲੀ ਭੇਟ ਕਰੀਏ। ਕੀਰਤਨ ਦੌਰਾਨ ਅਸੀਂ ਵੀ ਯਤਨ ਕੀਤਾ ਹੈ ਕਿ ਆਪਣੇ ਆਪ ਨੂੰ ਉਸੇ ਪ੍ਰਸੰਗ ਨਾਲ ਜੋੜ ਸਕੀਏ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ

0: ਮਿੱਥਿਆ ਜਨਮ ਪਰ ਵਿਕਾਸ ਵਧਾਵੇ, ਮਿੱਥਿਆ ਮਨ ਪਰ ਲੋਭ ਲੁਭਾਵੇ,
1: ਮਿੱਥਿਆ ਕਰਮ ਸਮਰਕਾਰਾ ਮਿੱਥਿਆ ਰਾਜ ਵਿਕਾਰਾ,
0: ਜੇ ਮਿੱਥਿਆ ਕਰਦਾ ਹੈ ਸਫਲ ਦੇ ਨਾਨਕ ਹਰ ਨਾਮ
1: ਲੈ,
0: ਨਾਮ ਬਿਨਾ ਕਰਨ ਮੁੱਖ ਆਵਤ ਆਖੇ
1: ਦੁਰਗੰਧੇ
0: ਭਜਨ ਨੇ ਕ੍ਰਿਸ਼ਨ ਸਤਾਮ ਦਿਓ ਕ੍ਰਿਸ਼ਨ ਕੇ ਨਿਰਾਰਾ ਦਾਮ
1: ਕਰਦੇ ਜਨ ਜਾ ਕਰ ਸਕੇ ਵਰਨ ਆਓ ਸਾਲ ਸਾਕਾ ਬਲ ਬਲ ਜਾਓ।

ਆਪਾਂ ਸਹਿਜੇ ਦੱਸਣਾ

ਸਾਧੂ ਕੇ ਸੰਸੋਧਨ ਪਾਵੇ ਜਿਸ

you have any

छोड़ सकता

भाव

सब कुछ मूल नानक सो सुखम सोई है।

Durante

ਮੈਂ ਸਾਰੇ

0: ਜਿਹੜੇ ਜਿਨ ਮਨ ਨੇ ਅੱਖਾਂ ਵਿੱਚ ਆਪ ਦੇ ਮੂਲ ਪਛਾਣੇ ਆ
1: ਵਿਸ਼ਵਾਸ
0: ਲਵਾਇਆ ਦਸ ਗਿਆ ਕਿਸਮਤ ਪ੍ਰਗਟਾਇਆ ਐਸੇ ਦੇਖੋ ਹੋਏ ਬਖਾਨਾ ਜਿਸ

की महिमा को मकान लोग।

0: ਇਸਾ ਜਾਇ ਮਿਟੇ ਹੰਕਾਰ ਤੇ ਜਗੁ ਕੋਈ ਨ ਪੁੱਛਿ ਮਾਰ ਮਤ ਪੂਰੀ ਅੰਮ੍ਰਿਤ ਜਾਤੀ ਦੇ ਦਰਸ਼ਨ ਤੇ ਕਦ ਉਦਰਤ ਦੇ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਗੇ ਪੁਰਸ ਪ੍ਰਧਾਨ ਅਮਰ ਭੈ ਅਮਰਾਵਤ ਪਾਇਆ ਸਾਧ ਸੰਗ ਨਾਨਕ ਧਿਆਇਆ ਗਿਆਨ ਅੰਦਰ ਗੁਰਿਆ ਗਿਆਨ ਹਰ ਕੇ ਪਾਸੇ ਸੰਤ ਸੰਤ ਸੰਗ ਅੰਤਰ ਪ੍ਰਭ ਬਿਠਾ ਨਾਮ ਪ੍ਰਭੁ ਕਾ ਲਾਗਾ ਮਿਠਾ ਰੱਖਾ ਨਾਮ ਦੇਈ ਮੈਂ ਸਾ ਵਿਸ਼ਰਾਮ ਫਿਰ ਦੇਖਿਆ ਜਿਸ ਆਪ ਦਿਖਾਏ ਨਾਨਕ ਫਿਰ ਸੋ ਜੀ ਪਾਏ ਮਾਏ ਆ ਖਾਸ ਪਿਆਰ ਸਰਬ ਲੋਕ ਪੂਰਨ ਕਿਰਪਾਨ ਔਰ ਪਾਣੀ ਵੇਥਨ ਕਰਮਾਏ ਚਾਰ ਅੰਦਰ ਜਿਸੇ
1: ਸਮਾਏ
0: ਗਿਆਨ ਸਿਮਰਤ ਮੈਂ ਦੇਖ ਸਤਿਆ ਸੂਰ ਨਖਤਰ ਮੈਂ ਰਖ ਕਲਾ ਕਰ ਖੇਲ ਖੇਲ ਮੋਲ ਨ ਪਾਈਏ ਗੁਨੇ ਅਮੂਲ ਗੁਰ ਪ੍ਰਸਾਦ ਪਰਮ ਕਾ ਨਾਥ ਨਾਨਕ ਕਿਨੇ ਇਹ ਵਿਕਾਸ ਸੁਨੈ ਤੁਮ ਬਚਨ ਕਰਬ